ਹੁੰਦਾ ਨੂੰ ਇਸ ਗਾਣੇ ਦਾ ਤੇ ਪਤਾ ਹੀ ਹੈ, ਸਤਿੰਦਰ ਸਰਤਾਜ ਸਾਹਿਬ, ਆਹ ਹਾ ਹਾ ਲੱਖੋ ਕਰੋੜੋ ਦਿਲੋ ਕੀ ਜਾਨ, ਸੁਣੀਏ ਜ਼ਰਾ ਠਾ ਕਰਕੇ।

ਤੇ ਨਾਜ਼ਰੀਨ ਫਿਰ ਤੁਸੀਂ ਸੋਰੀ ਲਿਸਨਰ ਤੁਸੀਂ ਸੁਣਿਆ ਹੋਇਆ ਮੇਰੇ ਵੀਰੋ ਮੇਰੇ ਵੀਰਾਓ ਤੁਸੀਂ ਸੁਣਿਆ ਹੋਣਾ ਫਿਰ ਕਿਸ ਤਰ੍ਹਾਂ ਕਿ ਸਤਿੰਦਰ ਸਰਤਾਜ ਸਾਹਿਬ ਨੇ ਆਪਣੇ ਸ਼ਾਇਰੀ ਨਾਲ ਲੋਕਾਂ ਦੇ ਦਿਲਾਂ 'ਤੇ ਕੀਤਾ ਰਾਜ। ਖੈਰ ਅਸੀਂ ਹੁਣ ਆਉਂਦੇ ਹਾਂ ਅਸਲ ਪਤਾ ਕੀ ਗੱਲ ਹੈ ਵੀਰ ਜੀ, ਗੱਲ ਇਸ ਤਰ੍ਹਾਂ ਹੈ ਕਿ ਜਿਹੜੇ ਮੇਰੇ ਸੁਣਨ ਵਾਲੇ ਮੈਨੂੰ ਦੱਸ ਜਾਵਾਂ ਕਿ ਮੈਂ ਖੁਦ ਇੱਕ ਮਿਊਜ਼ਿਕ ਇੰਡਸਟਰੀ ਤੋਂ ਤਾਲੁਕ ਰੱਖਣਾ ਵਾਂ, ਇਸ ਕਰਕੇ ਜਦੋਂ ਮੈਂ ਪਲੇਲਿਸਟ ਤੱਕਣਾ ਵਾਂ ਤਾਂ ਮੇਰਾ ਦਿਲ ਕਰਦਾ ਕਿ ਮੈਂ ਇਹ ਵੀ ਗਾਣਾ ਸੁਣਾ ਉਹ ਵੀ ਸੁਣਾ ਅਤੇ ਤੁਹਾਨੂੰ ਵੀ ਸੁਣਾਵਾਂ। ਲੇਕਿਨ ਖੈਰ ਵਿੱਚ ਅਸੀਂ ਗੱਲਾਂ ਵੀ ਕਰਾਂਗੇ ਕਿਉਂਕਿ ਅੱਜ ਮੇਰਾ ਫਸਟ ਜਿਹੜਾ ਸ਼ੋਅ ਹੈ ਅਤੇ ਮੈਂ ਚਾਹੁੰਦਾ ਵਾਂ ਕਿ ਤੁਸੀਂ ਮੇਰੇ ਨਾਲ ਕੰਟੈਕਟ ਵੀ ਕਰ ਸਕਦੇ ਹੋ, ਕੋਈ ਤੁਹਾਨੂੰ ਕੋਈ ਗੱਲ ਲੱਗੇ ਕਿ ਇਹ ਗੱਲ ਗਲਤ ਹੈ ਜਾਂ ਸਹੀ ਹੈ, ਆਪਣੀ ਰਾਏ ਦੇਣ ਲਈ ਤੁਸੀਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ। ਵਟਸਐਪ ਨੰਬਰ ਹੈ 0115-7100971 ਅਤੇ ਲਾਈਵ ਸਟ੍ਰੀਮਿੰਗ ਲਈ ਤੁਸੀਂ ਸੁਣ ਸਕਦੇ ਹੋ ਰੇਡੀਓ ਫਜ਼ਾ .co.uk। ਅਤੇ ਜਿਹੜੇ ਲੋਕ ਮੈਨੂੰ ਗੱਡੀਆਂ 'ਚ ਸੁਣ ਰਹੇ ਨੇ ਉਹ ਮੈਨੂੰ ਫਜ਼ਾ ਡੈਪ ਦੇ ਉੱਤੇ ਵੀ ਟਿਊਨ ਕਰ ਸਕਦੇ ਨੇ। ਹੁਣ ਮੈਨੂੰ ਸਮਝ ਨਹੀਂ ਆ ਰਹੀ ਕਿ ਮੈਂ ਤੁਹਾਨੂੰ ਰੋਲਾ ਰੱਪਾ ਕਿਹੋ ਜਿਹਾ ਸੁਣਾਵਾਂ। ਖੈਰ ਜਿਹੋ ਜਿਹੀ ਮੇਰੀ ਪਲੇਲਿਸਟ ਹੈ ਮੈਂ ਤੁਹਾਨੂੰ ਉਹੋ ਜਿਹੀ ਚੀਜ਼ ਸੁਣਾਵਾਂਗਾ, ਤੁਹਾਨੂੰ ਨਾਲ ਸਮਝਾਵਾਂਗਾ ਕਿ ਦੇਖੋ ਗੱਲ ਐਵੇਂ ਵੀਰ ਜੀ ਕਿ ਸਾਡੇ ਨਾਲ ਜਿਹੜਾ ਵੀ ਇੱਥੇ ਸਾਡਾ ਚੱਲਦਾ ਹੈ ਜਿਹੜੇ ਮੇਰੇ ਸੁਣਨ ਵਾਲੇ ਨੇ ਮੈਂ ਉਹਨਾਂ ਨੂੰ ਇਹ ਗੱਲ ਸਮਝਾਉਣਾ ਚਾਹੁੰਦਾ ਅਤੇ ਦੱਸਣਾ ਵੀ ਚਾਹੁੰਦਾ, ਬਿਹਤਰ ਸਾਨੂੰ ਲੱਗੇਗਾ ਜੋ ਚੀਜ਼। ਦੇਖੋ ਹਰ ਬੰਦੇ ਦੀ ਆਪਣੀ ਰਾਏ ਆ, ਹਰ ਬੰਦਾ ਆਪਣੀ ਜ਼ਿੰਦਗੀ 'ਚ ਇੱਕ ਵੱਖਰੀ ਸ਼ੈਅ ਲੈ ਕੇ ਚੱਲ ਰਿਹਾ, ਹਰ ਬੰਦਾ ਆਪਣੀ ਮੈਂਟੈਲਿਟੀ ਨਾਲ ਚੱਲ ਰਿਹਾ। ਅਤੇ ਗੱਲ ਇਹ ਪਿਆ ਕਿ ਜਿਹੜੀ ਸਾਡੀ ਸਕਾਫਤ ਹੈ, ਜਿਹੜੀ ਸਾਡੀ ਮਤਲਬ ਕਿ ਕੁਝ ਐਸੇ ਗਾਣੇ ਹੁੰਦੇ ਨੇ ਜਿਹੜੇ ਗਾਣੇ ਤੁਹਾਨੂੰ ਪਤਾ ਪਿਆਰ ਮੁਹੱਬਤ ਤੋਂ ਥੋੜ੍ਹਾ ਜਿਹਾ ਹਟ ਕੇ ਹੁੰਦੇ ਨੇ, ਥੋੜ੍ਹਾ ਜਿਹਾ ਗੁੱਸੇ ਵਾਲੇ ਹੁੰਦੇ ਨੇ, ਲਾਈਕ ਉਹ ਗਾਣੇ ਬੇਸਿਕਲੀ ਉਹ ਵੀ ਇੰਟਰਟੇਨਮੈਂਟ ਦਾ ਇੱਕ ਹਿੱਸਾ ਹੈ ਕਿਉਂਕਿ ਪੰਜਾਬੀ ਜਿੱਥੇ ਆ ਜਾਂਦੇ ਨੇ ਨਾ ਫਿਰ ਪੰਜਾਬੀ 'ਚ ਆ ਜਾਂਦੇ ਨੇ, ਪੰਜਾਬੀ ਆ ਗਏ ਓਏ।

ਜਦੋਂ ਆਪਾਂ ਪੰਜਾਬ ਹੋਈਦਾ ਸੀ ਤੇ ਆਪਾਂ ਵੀ ਇੰਜ ਦਾ ਹੀ ਹੋਈਦਾ ਸੀ ਕਿ ਜਿੱਥੇ ਜਾਣਾ ਬਸ ਉੱਥੇ ਹੀ ਜਾ ਕੇ ਵੱਸ ਜਾਣਾ। ਖੈਰ ਹੁਣ ਕੀ ਕਹਿ ਸਕਦੇ ਹਾਂ, ਹੁਣ ਤੇ ਆਪਾਂ ਆ ਗਏ ਹਾਂ ਪਰਦੇਸ, ਬਗਾਨੇ ਦੇਸ਼। ਇਸ ਦੇਸ਼ ਨੇ ਸਾਨੂੰ ਰੋਟੀ ਦਿੱਤੀ, ਸਾਨੂੰ ਛੱਤ ਦਿੱਤੀ, ਇਸ ਦੇਸ਼ ਨਾਲ ਵੀ ਅਸੀਂ ਵਫਾ ਕਰਾਂਗੇ ਤੇ ਪੰਜਾਬ ਨਾਲ ਵੀ ਅਸੀਂ ਵਫਾ ਕਰਾਂਗੇ। ਪੰਜਾਬ ਲਹਿੰਦਾ ਹੋਵੇ ਜਾਂ ਚੜ੍ਹਦਾ ਹੋਵੇ, ਪੰਜਾਬ ਕਦੀ ਜੁਦਾ ਹੋ ਹੀ ਨਹੀਂ ਸਕਿਆ। ਕਿਉਂਕਿ ਕਹਿੰਦੇ ਨਹੀਂ ਭਿਰਾ ਭਿਰਾ ਦੇ ਦਿਲ ਦੀ ਧੜਕਣ, ਭਿਰਾ ਤੇ ਅੱਖੀ ਦੇ ਤਾਰੇ ਹੁੰਦੇ, ਚੰਗੇ ਮਾੜੇ ਕੋਝੇ ਸੋਹਣੇ ਜਿਹੋ ਜਿਹੇ ਵੀ ਹੋਣ ਪਿਆਰੇ ਹੁੰਦੇ।

ਮੈਂ ਸ਼ੋਅ ਨੂੰ ਅੱਗੇ ਲੈ ਸ਼ੋਅ ਨੂੰ ਅੱਗੇ ਲੈ ਕੇ ਜਾਣ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਫਿਰ ਇੱਕ ਚੀਜ਼ ਸ਼ੇਅਰ ਕਰਨਾ ਚਾਹਾਂਗਾ। ਮੈਂ ਚਾਹਾਂਗਾ ਕਿ ਅੱਜ ਅਸੀਂ ਜਿਹੜਾ ਅਸੀਂ ਸਾਡੀ ਜਿਹੜਾ ਸਾਡਾ ਸ਼ੋਅ ਹੈ ਅਸੀਂ ਸਟਾਰਟ ਕਰੀਏ ਸਿੱਧੂ ਮੂਸੇਵਾਲੇ ਨਾਲ, ਇੱਕ ਲੈਜੈਂਡ ਆਦਮੀ ਜੋ ਇਸ ਦੁਨੀਆਂ 'ਚ ਨਹੀਂ ਰਿਹਾ ਲੇਕਿਨ ਆਪਣੀਆਂ ਯਾਦਾਂ ਛੱਡ ਗਿਆ। ਅਸੀਂ ਉਹਦੀ ਯਾਦਾਂ ਨਾਲ ਕਨੈਕਟ ਹੋਵਾਂਗੇ, ਉਹਦੇ ਲਿਰਿਕਸ ਨਾਲ ਕਨੈਕਟ ਹੋਵਾਂਗੇ, ਅਤੇ ਜੇਕਰ ਮੈਂ ਕਨੈਕਟ ਹੋਵਾਂਗਾ ਤਾਂ ਆਫਕੋਰਸ ਤੁਸੀਂ ਵੀ ਸਾਰੇ ਕਨੈਕਟ ਹੋਵੋਗੇ। ਪ੍ਰੋਗਰਾਮ ਦਾ ਬੇਸਿਕਲੀ ਤੁਹਾਨੂੰ ਪਤਾ ਟਾਈਟਲ ਹੀ ਹੈ ਰੌਲਾ ਰੱਪਾ, ਅਤੇ ਆਪਾਂ ਰੌਲਾ ਰੱਪਾ ਪਾ ਛੋੜਨਾ ਅੱਜ ਫਿਰ। ਅਤੇ ਸਿੱਧੂ ਵੀਰੇ ਨੇ ਬੜਾ ਵਧੀਆ ਗਾਣਾ ਇੱਕ ਦਿੱਤਾ ਸੀ ਕਿ ਕਹਿੰਦਾ ਸੀ ਉਹ ਕਿ ਸਿੱਧੇ ਮੱਥੇ ਹੁੰਦਾ ਨਹੀਂ ਉਹ ਰੋਕ, ਸੋਹਣੀ ਤਾਈਓ ਮੈਥੋਂ ਸੜਦੇ ਆ ਲੋਕ। ਅਤੇ ਐਡਾ ਵਧੀਆ ਗਾਣਾ ਦਿੱਤਾ ਅਤੇ ਇਹ ਫਿਰ ਤੁਹਾਡੇ ਨਜ਼ਰ ਇਹ ਸੁਣੋ ਫਿਰ ਗਾਇਜ਼,

ਸੋ ਵੈਲਕਮ ਬੈਕ ਗਾਇਜ਼, ਮੈਂ ਵਾਪਸ ਆ ਗਿਆ ਵਾਂ ਅਤੇ ਤੁਹਾਨੂੰ ਮੈਂ ਗੱਲ ਸਮਝਾਉਣਾ ਚਾਹ ਰਿਹਾ ਸਾਂ ਕਿ ਉਹ ਯਾਰਾ ਜੀ ਤੁਸੀਂ ਗਾਣਾ ਸੁਣ ਰਹੇ ਹੋ ਸਾਰੇ ਮਿਲ ਕੇ ਗੁਰਨਾਮ ਸਾਹਿਬ ਦਾ, ਲੇਕਿਨ ਉਹ ਪਤਾ ਕੀ ਹੋਇਆ ਮੇਰੇ ਕੋਲੋਂ ਨਾ ਇੱਕ ਮਿਸਟੇਕ ਜੀ ਹੋਣ ਲੱਗੀ ਸੀ। ਫਸਟ ਸ਼ੋਅ ਹੈ ਨਾ ਅਤੇ ਹੋ ਜਾਂਦਾ, ਮੈਂ ਨਾ ਜ਼ਰਾ 2-3 ਸੈਕਿੰਡ ਲੇਟ ਹੋ ਗਿਆ ਤੁਹਾਡੇ ਕੋਲ ਆਉਂਦਿਆਂ, ਲੇਕਿਨ ਖੈਰ ਭਾਈ ਆ ਤਾਂ ਗਏ ਆ ਨਾ। ਖੈਰ ਆਪਾਂ ਨਾ, ਆਪਾਂ ਤੁਹਾਨੂੰ ਇੱਕ ਹੋਰ ਗੱਲ ਦੱਸਣਾ ਚਾਹ ਰਹੇ ਹਾਂ, ਆਪਾਂ ਨਾ ਜਨਾਬ ਇਹਦਾ ਜਿਹੜਾ ਸ਼ੋਅ ਦਾ ਨਾਂ ਹੈ ਨਾ ਉਹ ਚੇਂਜ ਕਰਤਾ ਤੁਹਾਡੇ ਨਾਲ ਬੈਠੇ ਬੈਠੇ। ਉਹ ਤੁਹਾਨੂੰ ਦੱਸਣਾ ਭੁੱਲ ਗਿਆ ਸਾ, ਅਸਲ ਪਤਾ ਕੀ ਗੱਲ ਹੈ, ਮੈਂ ਥੋੜ੍ਹਾ ਜਿਹਾ ਨਾ ਮੈਂ ਭੁੱਲ ਵੀ ਜਾਂਦਾ ਵਾਂ ਚੀਜ਼ਾਂ, ਅਤੇ ਤਾਂ ਭਾਈ ਜੀ ਸਾਰਿਆਂ ਨੂੰ ਮੈਂ ਕਹਿ ਰਿਹਾ ਮੇਰੀ ਗਲਤੀ ਗੁਸਤਾਖੀ ਮਾਫ਼, ਤੁਸੀਂ ਮੈਨੂੰ ਦਿਲ ਦੇ ਅਤਾ ਗਰਾਈਏ ਬਿਠਾ ਕੇ ਰੱਖੇ, ਠੁੱਡੇ ਛੁੱਡੇ ਨਹੀਂ ਮਾਰਨੇ ਨਾ ਕੱਢਣਾ। ਗੱਲ ਐ ਵੈ ਕਿ ਆਪਾਂ ਜਦ ਸ਼ੋਅ ਦਾ ਨਾਂ ਚੇਂਜ ਕਰਤਾ ਭੰਗੜਾ ਪਾਲਾ, ਇਸ ਭੰਗੜਾ ਪਾਲੇ ਦਾ ਤੁਹਾਨੂੰ ਪਤਾ ਚੱਕਰ ਕੀ ਹੈ, ਮੇਰੇ ਪੰਜਾਬੀ ਵੀਰ ਤਾਂ ਸਾਰੇ ਸਮਝ ਗਏ ਹੋਣਗੇ। ਸ਼ਾਦੀਆਂ ਵਿਆਹਾਂ 'ਤੇ ਜਨਾਬ ਸਭ ਤੋਂ ਪਹਿਲਾਂ ਕੀ ਹੁੰਦਾ ਜੀ, ਜਦੋਂ ਕੋਈ ਵੀ ਕਿਸੇ ਵੀਰ ਦਾ ਵਿਆਹ ਹੋਵੇ ਜਾਂ ਕਿਸੇ, ਤੁਹਾਨੂੰ ਪਤਾ ਘਰ ਹੀ ਕਿਸੇ ਦਾ ਵੀ ਵਿਆਹ ਹੋਵੇ, ਅਤੇ ਸਾਡੇ ਪੰਜਾਬੀਆਂ ਨੂੰ ਇੱਕ ਇਹ ਚਾਹ ਹੁੰਦਾ ਕਿ ਰਾਤੀ ਜਦੋਂ ਅਸੀਂ ਜਾਣਾ ਅਤੇ ਜਨਾਬ ਰਾਤੀ ਫਿਰ ਜਿਹੜਾ ਢੋਲ ਢਮੱਕਾ ਹੋਣਾ ਅਤੇ ਜਿਹੜਾ ਆਪਾਂ ਰੋਲਾ ਡੱਪਾ ਪਾਉਣਾ, ਚੱਸ ਆ ਜਾਂਦੀ ਹੈ। ਅੱਛਾ ਮੈਨੂੰ ਇਹ ਤੁਹਾਨੂੰ ਮੈਂ ਗੱਲ ਦੱਸਾਂ, ਮੈਨੂੰ ਪਹਿਲਾਂ ਇਹ ਵੀ ਚੀਜ਼ ਤੁਹਾਨੂੰ ਸਮਝਾਉਣੀ ਹੈ। ਦੇਖੋ ਮੈਂ ਹੁਣ ਤੁਹਾਡੇ ਨਾਲ ਗੱਲਾਂ ਕਰ ਰਿਹਾ ਨਾ, ਅਤੇ ਮੈਂ ਤੁਹਾਨੂੰ ਇਹ ਵੀ ਕਹਾਂਗਾ ਕਿ ਜਿਹੜਾ ਜਿਹੜਾ ਬੰਦਾ ਮੇਰੇ ਨਾਲ ਕਨੈਕਟ ਹੋਣਾ ਚਾਹੁੰਦਾ, ਮੈਂ ਤੁਹਾਨੂੰ ਅਗੇਨ ਤੁਹਾਨੂੰ ਇਹ ਦੱਸਣਾ ਚਾਹ ਰਿਹਾ ਕਿ ਤੁਸੀਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਵਟਸਐਪ 'ਤੇ 0115-71-00971। ਅਗੇਨ ਰਿਪੀਟ ਕਰ ਰਿਹਾ ਵਾਂ, 0115-71-00971। ਮੇਰਾ ਕੋਈ ਵੀਰ ਕੋਈ ਚੜ੍ਹਦੇ ਪੰਜਾਬ ਦਾ, ਲਹਿੰਦੇ ਪੰਜਾਬ ਦਾ, ਕੋਈ ਵੀ ਨੋਟਿੰਗਮ, ਲੰਡਨ, ਮੈਨਚੈਸਟਰ, ਬਰਮਿੰਗਮ, ਜਿੱਥੋਂ ਮੈਨੂੰ ਸੁਣ ਰਿਹਾ, ਤੁਸੀਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ। ਨਾਮ ਮੇਰਾ ਹੈ ਵਜਾਤ ਹਾਸ਼ਮੀ, ਭੁੱਲ ਨਾ ਜਾਵੇ, ਕਿਉਂਕਿ ਹੁਣ ਤੁਹਾਨੂੰ ਮੈਂ ਰੋਜ਼ ਸੁਣਨ ਨੂੰ ਮਿਲਾਂਗਾ। ਯੈਸ, ਸੁਣਾਈ ਨਹੀਂ, ਸੁਣਾਈ ਦੇਵਾਂਗਾ, ਲੇਕਿਨ ਸੁਣਨ ਨੂੰ ਵੀ ਮਿਲਾਂਗਾ। ਅਲਫਾਜ਼ੋ ਕਾ ਚਨਾਓ, ਮਗਰ ਤੁਹਾਨੂੰ ਮੈਂ ਤਾਂ ਦੱਸਾਂਗਾ, ਮੈਂ ਵਿੱਚ ਥੋੜ੍ਹੀ ਥੋੜ੍ਹੀ ਉਰਦੂ ਵੀ ਬੋਲ ਲੈਂਦਾ ਵਾਂ, ਲੇਕਿਨ ਉਹ ਵਿੱਚ ਮੈਂ ਬੋਲ ਨਹੀਂ ਸਕਦਾ। ਤੁਸੀਂ ਕਹਿਣਾ ਯਾਰਾ ਕਿ ਵਾਈਬ ਖਰਾਬ ਕਰ ਰਹੇ ਹੈ,

ਤੁਸੀਂ ਮੈਨੂੰ ਵਟਸਐਪ ਤੇ ਕੰਟੈਕਟ ਕਰ ਸਕਦੇ ਹੋ। ਆਫਟਰ ਉਸ ਤੋਂ ਇਲਾਵਾ ਤੁਸੀਂ ਮੇਰੇ ਨਾਲ ਕਰ ਸਕਦੇ ਹੋ ਲਾਈਵ ਸਟ੍ਰੀਮਿੰਗ ਤੇ, ਤੁਸੀਂ ਮੇਰੇ ਨਾਲ ਕਨੈਕਟ ਹੋ ਸਕਦੇ ਹੋ radiofaza.co.uk। ਐਂਡ ਤੁਸੀਂ ਮੈਨੂੰ ਐਪਲੀਕੇਸ਼ਨ, ਅਗਰ ਤੁਸੀਂ ਕਿਸੇ ਗੱਡੀ 'ਚ ਮੈਨੂੰ ਸੁਣ ਰਹੇ ਹੋ ਤਾਂ ਤੁਸੀਂ ਮੈਨੂੰ ਫਜ਼ਾ 97.1 ਡੈਪ 'ਤੇ ਵੀ ਮੇਰੇ ਨਾਲ ਕਨੈਕਟ ਹੋ ਸਕਦੇ ਹੋ, ਟਿਊਨ ਕਰ ਸਕਦੇ ਹੋ ਬੇਸਿਕਲੀ।

ਅੱਜ ਦਾ ਸ਼ੋਅ ਤੇ ਮੈਨੂੰ ਇਹ ਲੱਗਦਾ ਕਿ ਮੈਂ ਭੰਗੜਾ ਤੁਹਾਨੂੰ ਪਾ ਕੇ ਤਕਾ ਤੇ ਸਕਦਾ ਨਹੀਂ ਆ, ਭੰਗੜਾ ਤੁਹਾਨੂੰ ਸੁਣਾ ਹੀ ਸਕਦਾ ਵਾ। ਹਾਂ ਲੇਕਿਨ ਐਵੇਂ ਕਿ ਮੈਂ ਚਾਹੁੰਦਾ ਵਾਂ ਕਿ ਹੁਣ ਮੈਂ ਕੋਈ ਇਹੋ ਜਿਹਾ ਗਾਣਾ ਤੁਹਾਨੂੰ ਗੀਤ ਸੁਣਾਵਾਂ ਜਿਹੜਾ ਜਿਹਦੇ 'ਚ ਤੁਹਾਡੇ ਨਾ ਜਿਹੜੇ ਤੁਹਾਡੇ ਅੰਦਰ ਦੇ ਜਿਹੜੇ ਜਦੋਂ ਭੰਗੜਾ ਚੱਲਦਾ ਅਤੇ ਹਰ ਬੰਦਾ ਲਾਈਕ ਦਿਲ ਉਹਦਾ ਕਰਦਾ ਕਿ ਮੈਂ ਵੀ ਸਟੇਜੇ ਆਵਾਂ ਅਤੇ ਮੈਂ ਵੀ ਚਾਰ ਇੱਕ ਸਟੈਪ ਲਾ ਹੀ ਜਾਵਾਂ। ਅਤੇ ਆਪਾਂ ਉਸ ਜਿਹੜੇ ਤੁਹਾਡੇ ਸਟੈਪ ਨੇ ਅੱਜ ਤੁਹਾਡੀ ਗੱਡੀਆਂ ਵਿੱਚ, ਜੇ ਤੁਸੀਂ ਗੱਡੀ ਚਲਾ ਰਹੇ ਹੋ ਤਾਂ ਸੇਫ ਡਰਾਈਵ ਕਰੋ, ਬੀ ਕੇਅਰਫੁਲ, ਠੀਕ ਹੈ, ਕਿਉਂਕਿ ਤੁਹਾਡੀ ਸੇਫਟੀ ਸਾਡੇ ਲਈ ਫਸਟ ਪ੍ਰਾਇਓਰਟੀ ਹੈ, ਤਾਂ ਦੈਟਸ ਵਾਈ। ਬਾਕੀ ਤੁਸੀਂ ਸੁਣ ਸਕਦੇ ਹੋ, ਮੈਂ ਤੁਹਾਨੂੰ ਇੱਕ ਟਰੈਕ ਸੁਣਾਉਣਾ ਜਾ ਰਿਹਾ। ਅੱਜ ਮੈਂ ਤੁਹਾਨੂੰ ਟਰੈਕ ਹੀ ਸੁਣਾਵਾਂਗਾ, ਗੱਲ ਹੈ ਸਿੱਧੀ ਜੀ, ਮੈਂ ਤੁਹਾਡਾ ਜ਼ਿਆਦਾ ਗੱਲਾਂ ਤਾਂ ਨਹੀਂ ਕਰ ਰਿਹਾ ਕਿਉਂਕਿ ਮੈਨੂੰ ਸਮਝ ਨਹੀਂ ਆ ਰਹੀ ਕਿ ਮੈਂ ਤੁਹਾਨੂੰ ਕਿਸ ਤਰ੍ਹਾਂ ਦੀਆਂ ਗੱਲਾਂ ਸੁਣਾਵਾਂ। ਹਾਂ ਲਾਈਕ ਜਿਸ ਤਰ੍ਹਾਂ ਤੁਸੀਂ ਮੇਰੇ ਨਾਲ ਕੰਟੈਕਟ ਕਰਦੇ ਜਾਓਗੇ, ਮੇਰੇ ਨਾਲ ਰਾਬਤੇ ਚਾਹੁੰਦੇ ਜਾਓਗੇ, ਮੇਰੇ ਨਾਲ ਤੁਹਾਡੀ ਗੱਲਬਾਤ ਹੁੰਦੀ ਜਾਏਗੀ, ਅਤੇ ਮੈਂ ਤੁਹਾਡੇ ਨਾਲ ਇਤਨਾ ਗਹਿਰਾ ਬਣ ਜਾਵਾਂਗਾ ਜਾਂ ਇਤਨਾ ਤੁਹਾਡਾ ਗਹਿਰਾ ਕੰਟੈਕਟ ਮੇਰਾ ਤੁਹਾਡਾ ਹੋ ਜਾਏਗਾ ਕਿ ਤੁਹਾਨੂੰ ਹਰ ਚੀਜ਼ ਮੇਰੀ ਸਮਝ ਆਏਗੀ, ਮੈਨੂੰ ਤੁਹਾਡੀ ਸਮਝ ਆਏਗੀ, ਅਤੇ ਆਪਾਂ ਮਿਲ ਕੇ ਪ੍ਰੋਪਰ ਇੱਕ ਫੈਮਿਲੀ ਬਣ ਜਾਏਗੀ ਜਿਹੜੇ ਡੇਲੀ ਇਸ ਸ਼ੋਅ ਦੇ ਵਿੱਚ ਆਪਸ ਵਿੱਚ ਕੰਟੈਕਟ ਵਿੱਚ ਰਿਹਾ ਕਰੇਗੀ, ਅਤੇ ਨਾਲੇ ਇੰਟਰਟੇਨਮੈਂਟ ਇੰਟਰਟੇਨਮੈਂਟ ਇੰਟਰਟੇਨਮੈਂਟ।

ਤੇ ਤੁਹਾਨੂੰ ਹੁਣ ਮੈਂ ਜਿਹੜਾ ਗਾਣਾ ਸੁਣਾ ਚਾਹ ਰਿਹਾ ਵਾਂ ਇਹ ਪੰਜਾਬੀ 'ਚ, ਤੁਹਾਨੂੰ ਪਤਾ ਦਿਲਜੀਤ ਬਾਜੀ, ਦਿਲਜੀਤ ਦੋਸਾਂਝ ਕਿਸੇ ਤਾਰਫ ਦਾ ਮੁਹਤਾਜ ਨਹੀਂ ਹੈ। ਅਤੇ ਉਹ ਵੀਰ ਜਦੋਂ ਆਉਂਦਾ ਅਤੇ ਉਹ ਫਿਰ ਇੱਕ ਵਾਰੀ ਪੂਰਾ ਕੰਮ ਨੂੰ ਚੱਕ ਰੱਖਦਾ ਕੰਮ ਫਟੇ 'ਤੇ।

ਖੈਰ ਅਸੀਂ ਵਾਪਸ ਆ ਗਏ ਹਾਂ ਅਤੇ ਤੁਸੀਂ ਸੁਣਿਆ ਫਿਰ ਦਿਲਜੀਤ ਭਾਜੀ ਦਾ ਗਾਣਾ ਕੇਸ। ਯਾਰ ਮੈਂ ਦਿਲਜੀਤ ਭਾਜੀ ਦਾ ਨਾ ਬਹੁਤ ਵੱਡਾ ਫੈਨ ਵੀ ਹਾਂ ਅਤੇ ਤੁਸੀਂ ਇਹ ਵੀ ਕਹਿ ਲਓ ਕਿ ਮੈਂ ਇਸ ਬੰਦੇ ਨੂੰ ਬਹੁਤ ਅੱਛਾ ਵੀ ਸਮਝਦਾ ਵਾਂ। ਇਹ ਜਿਸ ਤਰ੍ਹਾਂ ਦਾ ਗਾਣਿਆਂ 'ਚ ਦਿਸਦਾ ਵੀਰ ਜੀ, ਤੁਸੀਂ ਸਾਰੇ ਅਗਰ ਕੁਛ ਜਾਣਦੇ ਹੋ ਇਹਨਾਂ ਨੂੰ, ਤੁਸੀਂ ਕਿ ਨਹੀਂ ਜਾਣਦੇ ਮੈਨੂੰ ਨਹੀਂ ਨਾ ਪਤਾ, ਲੇਕਿਨ ਮੈਂ ਤੁਹਾਨੂੰ ਇਹਨਾਂ ਦਾ ਇੰਟਰੋਡਕਸ਼ਨ ਆਪਣੇ ਤੌਰ 'ਤੇ ਕਰਵਾਉਣਾ ਚਾਹਾਂਗਾ। ਇਹ ਬੰਦਾ ਜਿਸ ਤਰ੍ਹਾਂ ਦਾ ਨਜ਼ਰ ਆਉਂਦਾ ਇਸ ਤਰ੍ਹਾਂ ਦਾ ਬਿਲਕੁਲ ਵੀ ਨਹੀਂ ਹੈ। ਲਾਈਕ ਹੈ ਸਾਡੇ ਪੰਜਾਬੀ ਵੀਰ ਆ ਸਾਡਾ, ਤੱਤਾ ਖੂਨ ਆ, ਬਾਲੇ ਮਾਰਦਾ, ਤੁਹਾਨੂੰ ਪਤਾ ਫਿਰ ਪੰਜਾਬੀ ਦਾ ਖੂਨ ਤਾਂ ਬਾਲੇ ਮਾਰਦਾ। ਲੇਕਿਨ ਗੱਲ ਹੋਵੇ ਕਿ ਇਹ ਬੰਦੇ ਦੀ ਨਾ ਤਬੀਅਤ ਦੀ ਸਭ ਤੋਂ ਵੱਡੀ ਅੱਛੀ ਗੱਲ ਹੈ ਕਿ ਮੈਂ ਤਾਂ ਇੱਕ ਇੰਟਰਵਿਊ ਸੁਣ ਰਿਹਾ ਸਾਂ ਕੁਛ ਟਾਈਮ ਪਹਿਲਾਂ, ਉਹਦੇ 'ਚ ਗੱਲ ਦੱਸਦਾ ਪਿਆ ਸੀ, ਇਹ ਕਹਿੰਦਾ ਸੀ ਕਿ ਯਾਰ ਮੈਂ ਇਹੋ ਜਿਹਾ ਬੰਦਾ ਕਿ ਇਹਦੇ ਨਾਲ ਕੋਈ ਬੰਦਾ ਕੋਈ ਗੱਲ ਕਰੇ ਨਾ, ਕਿਸੇ ਦੀ ਮਤਲਬ ਕਿ ਬੈਕ ਬਾਈਟਿੰਗ ਕਰੇ ਜਾਂ ਕੋਈ ਇਹੋ ਜਿਹੀ ਗੱਲ ਕਰੇ ਜਿਹਦੇ ਨਾਲ ਮਤਲਬ ਉਹ ਕਿਸੇ ਦੀ ਦਿਲਾਜ਼ਾਰੀ ਹੋ ਰਹੀ ਹੈ, ਕੋਈ ਇਹੋ ਜਿਹੀ ਗੱਲ ਹੁੰਦੀ ਹੈ, ਤਾਂ ਕਹਿੰਦਾ ਯਾਰ ਪਲੀਜ਼ ਚੇਂਜ ਦਾ ਟੋਪਿਕ, ਲਾਈਕ ਮਤਲਬ ਕਹਿੰਦਾ ਹੋਰ ਸੁਣਾਓ ਕੀ ਹਾਲ ਹੈ। ਅਤੇ ਯਾਰ ਇਹੋ ਜਿਹੇ ਜਿਹੜੇ ਬੰਦੇ ਹੁੰਦੇ ਨੇ ਨਾ, ਇਹ ਨੈਕਸਟ ਲੈਵਲ ਪੀਪਲਸ ਹੁੰਦੇ ਨੇ, ਤੁਹਾਨੂੰ ਤਾਂ ਸਮਝ ਆਇਆ, ਸਾਨੂੰ ਵੀ ਇਸ ਚੀਜ਼ਾਂ ਤੋਂ ਬੇਸਿਕਲੀ ਸਿੱਖਣਾ ਚਾਹੀਦਾ ਹੈ ਕਿ ਵੈਸੇ ਵੀ ਤੁਹਾਨੂੰ ਪਤਾ ਹਰ ਤਰਫ ਸਾਡੇ ਇਸਲਾਮ ਹੀ ਦੱਸਿਆ ਜਾਂਦਾ ਹੈ ਅਤੇ ਤੁਹਾਡੇ ਵੀ ਹਰ ਮਜ਼ਹਬ ਵਿੱਚ ਦੱਸਿਆ ਜਾਂਦਾ ਕਿ ਕਿਸੇ ਦੀ ਗੱਲ ਨਹੀਂ ਕਰਨੀ। ਕਿਉਂ? ਕਿਉਂਕਿ ਕਿਸੇ ਦੀ ਗੱਲ ਕਰਨ ਦਾ ਮਕਸਦ ਹੀ ਨਹੀਂ। ਬਾਬਾ ਜੀ ਆਪਣੀ ਹੀ ਜ਼ਿੰਦਗੀ 'ਚ ਹੋਰ ਮਾਮਲਾਤ ਬਣੇ ਨੇ, ਆਪਣੀ ਜ਼ਿੰਦਗੀ ਨੂੰ ਬੰਦਾ ਸਮੇਟ ਲਵੇ ਤਾਂ ਬੜੀ ਗੱਲ ਹੈ। ਅਤੇ ਸਾਡੇ ਇੱਥੇ ਮੋਸਟਲੀ ਸਭ ਤੋਂ ਵੱਡਾ ਜਿਹੜਾ ਇੱਕ ਕੁਲੀਆ ਬਣੇ ਆ ਕਿ ਜਦੋਂ ਕੋਈ 5-6 ਯਾਰ ਇਕੱਠੇ ਹੋਣੇ ਅਤੇ ਇੱਕ ਦੀ ਬਾਬੇ ਸਟੇਜੇ ਲਾ ਦੇਣੀ, ਉਹ ਬੇਸਿਕਲੀ ਹੁੰਦਾ ਹੈ ਵੈ। ਉਹ ਤਾਂ ਕਰਕੇ ਲਾਉਂਦੇ ਨੇ ਕਿ ਤਾਂ ਕਿ ਉਹ ਜਿਹੜੇ ਯਾਰ ਦੋਸਤ ਨੇ ਉਹਨਾਂ ਦਾ ਜਿੱਦਾਂ ਇੱਕ ਇੰਟਰਟੇਨਮੈਂਟ ਦਾ ਹਿੱਸਾ ਬਣ ਜਾਵੇ। ਉਹ ਇੱਕ ਬੰਦਾ ਉਹ ਵਿਚਾਰਾ ਜਿਹੜਾ ਨਾ ਉਹਨੂੰ ਦਲੀਲ ਕੀਤਾ ਜਾ ਰਿਹਾ ਹੁੰਦਾ, ਲਾਈਕ ਉਹਨੂੰ ਮਤਲਬ ਕਿ ਟੀਸ ਕੀਤਾ ਜਾ ਰਿਹਾ ਹੁੰਦਾ ਜਾਂ ਉਹਨੂੰ ਰੋਸਟ ਕੀਤਾ ਜਾ ਰਿਹਾ ਹੁੰਦਾ, ਅਤੇ ਬਾਕੀ 5-6 ਬੰਦੇ ਜਿਹੜੇ ਹੁੰਦੇ ਨੇ ਉਹ ਮਰਕਜ਼ ਬਣ ਜਾਂਦੇ ਨੇ, ਲਾਈਕ ਉਹ ਇੰਟਰਟੇਨਮੈਂਟ ਉਹ ਹਾ ਹਾ ਹੂ ਹੀ। ਇਹ ਬੇਸਿਕਲੀ ਗੱਲ ਗਲਤ ਹੈ। ਅਤੇ ਕਦੀ ਕਦਾਰ ਇਸ ਤਰ੍ਹਾਂ ਵੀ ਹੁੰਦਾ ਕਿ ਸਾਡੇ ਇੱਥੇ ਬੜਾ ਮੰਨਿਆ ਜਾਂਦਾ ਪੰਜਾਬ ਵਿੱਚ, ਅਤੇ ਤੁਹਾਨੂੰ ਪਤਾ ਫਿਰ ਪਿੰਡਾਂ ਥਾਵਾਂ 'ਚ ਬਹਿ ਜਾਣਾ, ਠੀਕ ਹੈ ਚਾਚਾ ਬੈਠੇ ਆ, ਬਾਬਾ ਜੀ ਬੋਰਡ ਥੱਲੇ, ਅਤੇ ਚਾਚੇ ਨੇ ਕੰਮ ਚੁੱਕ ਰੱਖਿਆ, ਚਾਚੇ ਨੇ ਕਿਹਾ ਕੰਮ ਚੁੱਕ ਰੱਖਿਆ, ਚਾਚੇ ਨੇ ਪੂਰੇ ਪਿੰਡ ਦੀਆਂ ਗੱਲਾਂ ਦੱਸੀਆਂ। ਇਹ ਅੱਛੀ ਗੱਲ ਹੁੰਦੀ ਹੈ, ਸਾਡੇ ਵੱਡੇ ਵਡੇਰਾਂ ਨੂੰ ਮਤਲਬ ਪਤਾ ਸਭ ਹੁੰਦਾ, ਲੇਕਿਨ ਗੱਲ ਇਹ ਵਾ ਕਿ ਸਮਟਾਈਮ ਸਾਨੂੰ ਇਸ ਚੀਜ਼ਾਂ ਤੋਂ ਨਾ ਅਵੋਇਡ ਕਰਨਾ ਚਾਹੀਦਾ ਕਿ ਲੇਕਿਨ ਅਸੀਂ ਕਿਸੇ ਦੀ ਅਗਰ ਗੱਲ ਕਰਨੀ ਹੈ ਨਾ ਤਾਂ ਚੰਗੀ ਗੱਲ ਕਰੇ। ਸਾਡੇ ਤਾਂ ਮੋਸਟਲੀ ਇਹ ਸਮਝਾਇਆ ਜਾਂਦਾ, ਉਹ ਜੀ ਬਾਬਾ ਜੀ ਉਹਨੇ ਇਉਂ ਕਰਤਾ ਅਤੇ ਉਹਨੇ ਇਉਂ ਕਰਤਾ, ਮੈਨੂੰ ਲੱਗਦਾ ਕਿ ਇਹ ਗੱਲ ਗਲਤ ਹੈ, ਮਾੜੀ ਹੈ ਅਤੇ ਸਾਰੀ ਗੱਲ ਹੈ, ਤੁਹਾਨੂੰ ਵੀ ਇਹੀ ਲੱਗਦਾ ਹੋਏਗਾ। ਖੈਰ ਤੁਹਾਨੂੰ ਵੀ ਗੱਲ ਸੁਣਾਉਣਾ ਜਾ ਰਿਹਾ ਕਿ ਜਿਸ ਤਰ੍ਹਾਂ ਬੋਰਡ ਥੱਲੇ ਚਾਚਾ ਬੈਠੇ ਹੁੰਦਾ ਨਾ, ਅਤੇ ਅਕਸਰ ਮੈਂ ਤੱਕਦਾ ਹੁੰਦਾ ਸਾਂ ਕਿ ਜਦੋਂ ਅਸੀਂ ਪੰਜਾਬ ਹੁੰਦੇ ਸਾਂ ਅਤੇ ਸਾਡੇ ਉੱਥੇ ਕੋਈ ਚਾਚਾ ਬੋਰਡ ਥੱਲੇ ਬੈਠੇ ਹੈ, ਉਹਨੇ ਜਨਾਬ ਕਿਲੀ ਕੱਢ ਦੇਣੀ ਹੈ ਕਿਸੇ ਇੱਕ ਦੀ, ਅਤੇ ਅਸੀਂ ਜਨਾਬ ਉੱਥੇ ਸਾਰੇ ਬਹਿ ਕੇ ਮਤਲਬ ਗੁਜ਼ਾਰੀ ਗੱਲ ਹੈ, ਬੱਚੇ ਹੁੰਦੇ ਸਾਂ ਮਤਲਬ ਇਤਨੀ ਅਕਲ ਨਹੀਂ ਹੁੰਦੀ ਸੀ, ਅਸੀਂ ਵੀ ਮਤਲਬ ਉਹਦੇ ਨਾਲ ਚਾਚੇ ਨਾਲ ਬਹਿ ਕੇ ਜਨਾਬ ਹਾ ਹਾ ਹੂ ਮਤਲਬ ਕੀ ਉਹਨੇ ਕੀਤਾ, ਅਤੇ ਉਹ ਆਪਣੀ ਜਵਾਨੀ ਦੇ ਕਿੱਸੇ ਸੁਣਾ ਰਿਹਾ, ਹੋ ਸਕਦਾ ਆਪਣੀ ਜਵਾਨੀ ਦੇ ਕਿੱਸੇ ਵਿੱਚ ਉਹਨੇ 10 ਜਵਾਨੀਆਂ ਹੋਰ ਰਗੜ ਦੀਆਂ, ਲਾਈਕ ਉਹਨੇ ਜੀ ਆਪਣੀ ਜਵਾਨੀ 'ਚ ਫਲਾਂ ਬੰਦੇ ਨਾਲ ਲੜ ਪਿਆ, ਉਹਨੇ ਉਹ ਕਰਤਾ, ਮਤਲਬ ਜਿਸ ਬੰਦੇ ਦਾ ਇੱਕ ਬੰਦੇ ਦੀ ਪੀ ਆਰ ਹੈ ਸਾਡੇ ਅੱਗੇ, ਮਤਲਬ ਇੱਕ ਬੰਦੇ ਨੂੰ ਅਸੀਂ ਸਮਝਦੇ ਹਾਂ ਯਾਰ ਅੱਛਾ ਬੰਦਾ ਡੀਸੈਂਟ ਬੰਦਾ, ਲੇਕਿਨ ਉਹਨੂੰ ਵੀ ਚਾਚੇ ਨੇ ਫੜ ਕੇ ਉਹਨੂੰ ਵੀ ਰਗੜਾ ਦੇ ਦਿੱਤਾ, ਅਸੀਂ ਬੜਾ ਇੰਜੋਏ ਕੀਤਾ। ਲਾਈਕ ਖੈਰ ਇਹੋ ਜਿਹੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਨੇ, ਇਹੀ ਸਭ ਕੁਝ ਹੈ। ਅਤੇ ਬੇਸਿਕ ਤੁਹਾਨੂੰ ਮੈਂ ਗਾਣਾ ਸੁਣਾਉਣ ਦਾ ਮਕਸਦ ਇਹ ਸੀ, ਜਾਂ ਇਸ ਬੰਦੇ ਦੇ ਬਾਰੇ ਦੱਸਣ ਦਾ ਮਕਸਦ ਇਹ ਸੀ ਕਿ ਇਸ ਬੰਦੇ ਦੇ ਬਾਰੇ 'ਚ ਵੀ ਮੈਂ ਤੁਹਾਨੂੰ ਤਾਂ ਦੱਸ ਰਿਹਾ ਕਿਉਂਕਿ ਜੋ ਕੁਝ ਮੈਨੂੰ ਪਤਾ ਹੁਣ ਸਮਝ ਲਓ ਤੁਹਾਨੂੰ ਪਤਾ ਲੱਗ ਜਾਏਗਾ, ਜੋ ਨੌਲੇਜ ਮੇਰੇ ਕੋਲ ਹੈ ਸਮਝ ਲਓ ਤੁਹਾਡੇ ਕੋਲ ਆਏਗਾ, ਕਿਉਂਕਿ ਤੁਸੀਂ ਨਾ ਵੀ ਲਵੋ ਮੈਂ ਤੁਹਾਨੂੰ ਦੇਣਾ ਹੀ ਦੇਣਾ ਨੌਲੇਜ।

ਤੇ ਹੁਣ ਤੇ ਥੋੜਾ ਥੋੜਾ ਮੈਂ ਤੁਹਾਨੂੰ ਇਹ ਵੀ ਦੱਸ ਦਵਾਂ, ਥੋੜਾ ਥੋੜਾ ਰੋਮਾਂਟਿਕ ਫੀਲ ਵੀ ਹੁੰਦਾ ਮੈਨੂੰ ਜੇ ਜਦੋਂ ਕਦੀ ਕਦੀ ਰੋਮਾਂਟਿਕ ਫੀਲ ਹੁੰਦਾ ਤੇ ਫਿਰ ਮੈਂ ਰੋਮਾਂਟਿਕ ਗਾਣੇ ਸੁਣਨਾ ਵਾਂ। ਲੇਕਿਨ ਰੋਮਾਂਟਿਕ ਗਾਣਾ ਤੁਹਾਨੂੰ ਮੈਂ ਕੀ ਸੁਣਾਵਾਂ ਤੁਹਾਨੂੰ, ਮੈਨੂੰ ਇਹ ਸਮਝ ਨਹੀਂ ਆ ਰਹੀ ਕਿ ਤੁਹਾਡਾ ਜਿਹੜਾ ਟੇਸਟ ਹੈ ਉਹ ਕਿਸ ਤਰ੍ਹਾਂ ਦਾ ਹੈ। ਲਾਈਕ ਤੁਸੀਂ ਮੇਰਾ ਕੰਟੈਕਟ ਕਰ ਸਕਦੇ ਹੋ, ਮੈਂ ਤੁਹਾਨੂੰ ਵਾਰ ਵਾਰ ਤਾਂ ਦੱਸ ਰਿਹਾ ਵਾਂ ਕਿਉਂਕਿ ਅੱਜ ਤਾਂ ਫਸਟ ਡੇ ਹੈ, ਮੈਨੂੰ ਪਤਾ ਕਿ ਇੱਕਦਮ ਤੁਹਾਡਾ ਮੇਰੇ ਨਾਲ ਰਾਬਤਾ ਅੱਜ ਹੋ ਸਕਦਾ ਹੋਵੇ ਨਾ ਹੋਵੇ, ਲੇਕਿਨ ਮੈਨੂੰ ਇੰਨਾ ਪਤਾ ਕਿ ਕੱਲ੍ਹ ਤੁਹਾਡਾ ਮੇਰਾ ਕੰਟੈਕਟ ਲਾਜ਼ਮੀ ਹੋਏਗਾ ਕਿਉਂਕਿ ਹਰ ਬੰਦਾ ਆਪਣੀ ਜ਼ਿੰਦਗੀ 'ਚ ਬਿਜ਼ੀ ਹੈ। ਲੇਕਿਨ ਮੈਂ ਚਾਹੁੰਦਾ ਵਾਂ ਕਿ ਤੁਸੀਂ ਆਪਣੇ ਆਪਣੇ ਬਿਜ਼ੀ ਟਾਈਮ 'ਚ ਟਾਈਮ ਕੱਢੋ ਔਰ ਆ ਕੇ ਤੁਸੀਂ ਮੇਰੇ ਨਾਲ ਬਵੋ। ਲਓ ਇਹ ਗੱਲ ਮੈਂ ਕਰ ਹੀ ਰਿਹਾ ਸਾਂ ਕਿ ਇਸ ਗੱਲ ਦੇ ਵਿੱਚ ਹੀ ਤੁਹਾਨੂੰ ਮੈਂ ਗੱਲ ਦੱਸਾਂ ਕਿ ਮੈਨੂੰ ਇੱਕ ਮੈਸੇਜ ਆ ਗਿਆ ਅਤੇ ਉਹਨਾਂ ਨੇ ਮੈਨੂੰ ਕਿਹਾ ਕਿ ਜੀ ਇਲੀਗਲ ਵੈਪਨਸ ਪਲੇ ਕੀਆ ਜਾਏ। ਚਲੋ ਫਿਰ ਤੁਹਾਨੂੰ ਸੁਣਾਉਂਦੇ ਹਾਂ ਇਲੀਗਲ ਵੈਪਨ ਆਫ ਗੈਰੀ ਸਾਂਧੂ, ਅੱਖ ਸੁਰਮੇ ਨਾ ਭਰ ਗਏ।

ਵੈਲਕਮ ਬੈਕ ਬੜੀਜ਼। ਮੈਂ ਆਪ ਤੁਹਾਨੂੰ ਮੈਂ ਦੱਸਣਾ ਚਾਹ ਰਿਹਾ ਸਾਂ, ਅਸਲ ਮੈਨੂੰ ਕਦੀ ਕਦਾ ਦੌਰਾ ਪੈ ਜਾਂਦਾ ਹੁੰਦਾ, ਮੈਂ ਵਿੱਚ ਨਾ ਉਰਦੂ ਵੀ ਬੋਲ ਜਾਂਦਾ ਵਾਂ। ਕਿ ਪਤਾ ਕੀ ਗੱਲ ਹੈ, ਅਸਲ ਨਾ ਦੇਖੇ ਜੀ, ਤੁਸੀਂ ਬਿਹਤਰ ਸਮਝਦੇ ਹੋ ਕਿ ਆਪਾਂ ਜਦੋਂ ਜਾਈਦਾ ਹੁੰਦਾ ਬੜੀ ਸਫਿਸਟੀਕੇਟਡ ਜਗ੍ਹਾ 'ਤੇ ਵੀ ਜਾਈਦਾ ਹੁੰਦਾ, ਅਤੇ ਉੱਥੇ ਫਿਰ ਅਸੀਂ ਜਾ ਕੇ ਜ਼ਰਾ ਥੋੜ੍ਹਾ ਜਿਹਾ ਪੰਜਾਬੀ ਹੈ ਨਾ, ਅਸੀਂ ਫਿਰ ਲੈਅ ਵੀ ਚੇਂਜ ਕਰ ਲੈਂਦੇ ਹੁੰਦੇ ਹਾਂ ਨਾ। ਅੱਛਾ ਖੈਰ, ਸਾਡੇ ਨਾਲ ਇੱਕ ਬੰਦੇ ਮੌਜੂਦ ਹੈ ਉਨਾ ਜੀ। ਇਹਨਾਂ ਦਾ ਮੈਸੇਜ ਮੈਂ ਪੜ੍ਹਿਆ, ਅਤੇ ਮੈਂ ਤੁਹਾਨੂੰ ਵੀ ਪੜ੍ਹ ਕੇ ਸੁਣਾਉਣਾ ਚਾਹੁੰਦਾ ਵਾਂ। ਕਹਿੰਦੇ ਨੇ ਕਿ ਅਸਲਾਮੁਅਲੈਕਮ, ਕਿੱਦਾਂ, ਅਸੀਂ ਤੁਹਾਨੂੰ ਲੰਡਨ ਤੋਂ ਸੁਣ ਰਹੇ ਹਾਂ, ਵਧੀਆ ਕਰ ਰਹੇ ਹੋ, ਸਾਡੀ ਫਰਮਾਇਸ਼ ਹੈ। ਕਿਤੇ ਨਹੀਂ ਤੇਰਾ ਰੁਤਬਾ ਘਟਦਾ, ਜੇ ਹੱਸ ਕੇ ਬੁਲਾ ਲਵੇ ਕਿਧਰੇ। ਹਾਏ ਸਤਿੰਦਰ ਸਰਤਾਜ ਸਾਹਿਬ, ਅੱਜ ਤਾਂ ਤੁਸੀਂ, ਮੇਰਾ ਖਿਆਲ ਹੈ ਤੁਸੀਂ ਤਾਂ ਜਾਨ ਹੀ ਕਢਾਸੋ। ਬਹਰਾਲ ਲੈ ਹੁੰਦਾ ਜੀ, ਮੈਨੂੰ ਤੁਹਾਡਾ ਨਾਂ ਨਹੀਂ ਪਤਾ, ਲੇਕਿਨ ਅਗਰ ਤੁਸੀਂ ਨਾਂ ਵੀ ਆਪਣਾ ਭੇਜ ਦਿਓ, ਮੈਂ ਗਾਣਾ ਪਲੇ ਕਰ ਦਿੰਦਾ ਵਾਂ ਤੁਹਾਡੀ ਫਰਮਾਇਸ਼ 'ਤੇ, ਗਾਣਾ ਤੁਹਾਡਾ ਲਾ ਦਿੰਦੇ ਹਾਂ, ਲੇਕਿਨ ਤੁਸੀਂ ਜਦੋਂ ਤੱਕ ਗਾਣਾ ਚੱਲ ਰਿਹਾ ਉਹਦੇ ਦੌਰਾਨ ਹੀ ਤੁਸੀਂ ਮੈਨੂੰ ਆਪਣਾ ਨਾਂ ਵੀ ਦੱਸ ਦਿਓ ਅਤੇ ਮੈਨੂੰ ਅੱਛਾ ਲੱਗੇਗਾ। ਅਤੇ ਦੂਜੀ ਗੱਲ ਤੁਹਾਨੂੰ ਮੈਂ ਦੱਸਣਾ ਚਾਹ ਰਿਹਾ ਵਾਂ ਕਿ ਜਿਹੜਾ ਬੇਸਿਕ ਕਦੀ ਵੀ ਕੋਈ ਮੈਸੇਜ ਮੈਨੂੰ ਤੁਸੀਂ ਲਿਖੋ ਅਤੇ ਆਪਣਾ ਨਾਂ ਕਿਸ ਜਗ੍ਹਾ ਤੋਂ ਸੁਣ ਰਹੇ ਹੋ, ਅਤੇ ਫਿਰ ਅੱਗੇ ਤੁਸੀਂ ਲਿਖਿਆ ਕਰੋ ਆਪਣੀ ਫਰਮਾਇਸ਼। ਲਓ ਜੀ, ਤੁਹਾਡਾ ਗਾਣਾ ਲੱਗਣ ਜਾ ਰਿਹਾ ਹੈ।

ਅਰੇ ਵਾਹ, ਬੜੀ ਕੁਇਕ ਸਰਵਿਸ ਹੈ ਤੁਹਾਡੀ। ਕੀ ਗੱਲ ਹੈ, ਕਿਆ ਬਾਤ ਹੈ, ਕਿਆ ਬਾਤ ਹੈ। ਅੱਛਾ ਅੱਛਾ ਅੱਛਾ ਅੱਛਾ, ਤੁਸੀਂ ਇੱਕ ਫੀਮੇਲ ਹੋ, ਇਹਨਾਂ ਦਾ ਨਾਮ ਸ਼ਹਿਨਾਜ਼ ਹੈ। ਵੈਲਕਮ ਸ਼ਹਿਨਾਜ਼, ਵੈਲਕਮ ਟੂ ਆਡੀਓ ਲਾਈਵ ਬ੍ਰਾਡ

ਬੜੇਜ਼ ਸ਼ਹਿਨਾਜ਼ ਮੈਡਮ ਨੇ ਇਹ ਬੜਾ ਪਿਆਰਾ ਗਾਣਾ ਲਵਾਇਆ ਸੀ ਅਤੇ ਬਾਬਾ ਜੀ ਮੈਂ ਕਹਿੰਦਾ ਚਸ ਆ ਗਈ ਹੈ ਕਿ ਕਿਤੇ ਨਹੀਂ ਤੇਰਾ ਰੁਤਬਾ ਘਟਦਾ ਜੇ ਹੱਸ ਕੇ ਬੁਲਾ ਲਵੇ ਕਿਧਰੇ। ਖੈਰ ਤਾਂ ਬੜਾ ਚੰਗਾ ਲੱਗਿਆ। ਮੈਂ ਜਨਾਬ ਮੈਂ ਸੋਚ ਰਿਹਾ ਸਾਂ ਕਿ ਹੋ ਸਕਦਾ ਕਿ ਇਹਨਾਂ ਨੇ ਸਾਨੂੰ ਦੱਸਣਾ ਬੜਾ ਲੇਟ ਕਰਕੇ, ਮਤਲਬ ਕਿ ਮੈਂ ਇਹਨਾਂ ਦਾ ਨਾਂ ਨਹੀਂ ਮੈਨੂੰ ਪਤਾ ਸੀ ਅਤੇ ਮੈਂ ਤੁਹਾਡੇ ਕੋਲ ਜਦੋਂ ਨਾਂ ਪੁੱਛਿਆ ਤਾਂ ਬੜੀ ਕੁਇਕ ਸਰਵਿਸ ਸੀ ਇਹਨਾਂ ਦੀ, ਅਤੇ ਇਹ ਤਾਂ ਜਨਾਬ ਵਾਕਈ ਮਨਾਇਆ ਜੀ ਇਹਨਾਂ ਨੇ ਜੀ। ਖੈਰ ਜਿਸ ਤਰ੍ਹਾਂ ਸ਼ਹਿਨਾਜ਼ ਮੈਡਮ ਸਾਡੇ ਨਾਲ ਰਾਬਤੇ 'ਚ ਆਏ ਨੇ, ਕੰਟੈਕਟ ਕੀਤਾ, ਇਸ ਤਰ੍ਹਾਂ ਤੁਸੀਂ ਵੀ ਕਰ ਸਕਦੇ ਹੋ। ਤੁਸੀਂ ਵੀ ਆਪਣੀ ਰਾਏ ਦੇ ਸਕਦੇ ਹੋ, ਤੁਸੀਂ ਆਪਣੇ ਕੋਈ ਵੀ ਗੱਲ, ਕੋਈ ਗਾਣਾ ਲਵਾਉਣਾ ਹੈ, ਕੋਈ ਗੱਲ ਕਰਨੀ ਹੈ, ਜਾਂ ਤੁਹਾਨੂੰ ਕੋਈ ਗੱਲ ਵਧੀਆ ਨਹੀਂ ਲੱਗ ਰਹੀ, ਜਾਂ ਤੁਹਾਨੂੰ ਗੱਲ ਵਧੀਆ ਲੱਗ ਰਹੀ ਹੈ, ਤਾਂ ਤੁਸੀਂ ਆਪਣੀ ਰਾਏ ਦੇ ਸਕਦੇ ਹੋ ਮੈਨੂੰ, ਮੈਂ ਬੈਠਿਆ ਹੀ ਤਾਂ ਆਵਾਂ ਤੁਹਾਡੇ ਲਈ। ਬ੍ਰੌਡਕਾਸਟ ਹੋਵੇ, ਹੋਸਟਿੰਗ ਹੋਵੇ, ਆ ਤੁਸੀਂ ਕਹੋ ਨਾ ਕਿ ਇੱਕ ਹੋਸਟ ਦਾ ਕੰਮ ਹੁੰਦਾ ਹੈ ਕਿ ਤੁਹਾਨੂੰ ਇੰਟਰਟੇਨ ਕਰਨਾ, ਤੁਹਾਡੇ ਨਾਲ ਗੱਲ ਕਰਨਾ, ਨੌਲੇਜ ਦੇ ਉੱਤੇ ਗੱਲ ਕਰਨਾ। ਜ਼ਾਹਰੀ ਗੱਲ ਹੈ ਜਦੋਂ ਕੋਈ ਟੋਪਿਕ ਮੇਰੇ ਕੋਲ ਖੁੱਲ੍ਹੇਗਾ ਤਾਂ ਮੈਂ ਫਿਰ ਉਹਦੇ ਉੱਤੇ ਗੱਲ ਕਰਾਂਗਾ, ਅਤੇ ਜਦੋਂ ਕੋਈ ਟੋਪਿਕ ਮੇਰੇ ਕੋਲ ਨਹੀਂ ਹੋਏਗਾ ਤਾਂ ਮੈਂ ਤੁਹਾਨੂੰ ਫਿਰ ਕਿਸ ਤਰ੍ਹਾਂ ਦੱਸਾਂਗਾ। ਹੁਣ ਟੋਪਿਕ ਮੇਰੇ ਕੋਲ ਅੱਜ ਹੈ ਭੰਗੜਾ ਪਾ ਲੈ, ਅਤੇ ਮੈਂ ਭੰਗੜੇ ਦੇ ਉੱਤੇ ਗੱਲ ਕਰ ਰਿਹਾ ਸਾਂ, ਲਾਈਕ ਭੰਗੜਾ ਸਾਨੂੰ ਪਤਾ ਪੰਜਾਬੀ ਤਾਂ ਫੇਵਰੇਟ ਗੱਲ ਹੈ, ਇਹ ਤਾਂ ਹਰ ਬੰਦੇ ਯੂਨੋ ਪੰਜਾਬੀ ਆਪਾਂ, ਅਤੇ ਪੰਜਾਬੀਆਂ ਦਾ ਤਾਂ ਸਭ ਤੋਂ ਫੇਵਰੇਟ ਕੰਮ ਹੀ ਹੈ ਵੈ ਜਨਾਬ। ਜਿੱਥੇ ਸਾਨੂੰ ਖਾਲਾ ਲੱਭਣਾ ਆਪਾਂ ਖਾਲਾ ਲਾ ਦੇਣਾ, ਅਤੇ ਆਪਾਂ ਜਨਾਬ ਫਿਰ ਖਾੜੇ ਦੇ ਵਿੱਚ ਕੁੱਦ ਜਾਣਾ। ਮੈਨੂੰ ਸ਼ਹਿਨਾਜ਼ ਮੈਡਮ ਦਾ ਵੀ ਮੈਸੇਜ ਆਇਆ ਸੀ, ਸ਼ਹਿਨਾਜ਼ ਮੈਡਮ ਕਹਿੰਦੇ ਕਿ ਥੋੜ੍ਹਾ ਆਹਿਸਤਾ ਬੋਲੋ। ਮੈਂ ਕਿਹਾ ਕੀ ਗੱਲ ਹੈ, ਕੰਨਾਂ 'ਚ ਸਪੀਡ 'ਚ ਲੰਘ ਜਾਂਦਾ ਵਾ, ਸੋਰੀ ਯਾਰ, ਹੈਂ ਸ਼ੁਗਰ ਲਾ ਰਿਹਾ ਸਾਂ। ਅੱਛਾ, ਅਤੇ ਆਪਾਂ ਇਸ ਤਰ੍ਹਾਂ ਹੈ ਨਾ, ਆਪਾਂ ਹੁਣ ਗੱਲ ਤੁਹਾਡੇ ਨਾਲ ਇਹ ਕਰਨਾ ਚਾਹ ਰਹੇ ਹਾਂ ਕਿ ਤੁਸੀਂ ਮੈਨੂੰ ਇਹ ਚੀਜ਼ਾਂ ਦੇ ਨਾਲ, ਤੁਸੀਂ ਜਦੋਂ ਕੰਟੈਕਟ ਕਰਨਾ ਸ਼ੁਰੂ ਕਰੋਗੇ, ਮੈਂ ਤੁਹਾਡੇ ਨਾਲ ਰਾਬਤੇ 'ਚ ਆਵਾਂਗਾ, ਤੁਸੀਂ ਮੇਰੇ ਨਾਲ ਰਾਬਤੇ 'ਚ ਆਓਗੇ, ਤਾਂ ਤੁਹਾਨੂੰ ਪਤਾ ਫਿਰ ਇੱਕ ਮਾਹੌਲ ਬਣੇਗਾ। ਉਸ ਮਾਹੌਲ ਦੇ ਵਿੱਚ ਜਦੋਂ ਅਸੀਂ ਫਲਾਈ ਕਰਨਾ ਸ਼ੁਰੂ ਕਰਨਾ ਨਾ ਇੱਥੇ ਬਹਿ ਕੇ, ਤਾਂ ਤੁਹਾਨੂੰ ਤੁਹਾਡੀ ਡਰਾਈਵ ਟਾਈਮ ਹੋ ਗਿਆ, ਤੁਹਾਡਾ ਅਗਰ ਤੁਸੀਂ ਫ੍ਰੀ ਟਾਈਮ ਵਿੱਚ ਮੈਨੂੰ ਸੁਣ ਰਹੇ ਹੋ, ਜਾਂ ਤੁਸੀਂ ਕਿਸ ਦੁਨੀਆ ਦੇ ਕਿਸੇ ਕੋਨੇ ਤੋਂ ਵੀ ਬਹਿ ਕੇ ਮੈਨੂੰ ਸੁਣ ਰਹੇ ਹੋ, ਠੀਕ ਹੈ, ਤੁਸੀਂ ਫਜ਼ਾ ਨਾਲ ਕਨੈਕਟ ਹੋ, ਤਾਂ ਸਮਝ ਲਓ ਤੁਸੀਂ ਮੇਰੇ ਨਾਲ ਕਨੈਕਟ ਹੋ, ਅਤੇ ਜਦੋਂ ਮੇਰੇ ਨਾਲ ਕਨੈਕਟ ਹੋ ਫਿਰ ਸਮਝ ਲਓ ਤੁਸੀਂ ਪੂਰੀ ਦੁਨੀਆ ਨਾਲ ਕਨੈਕਟ ਹੋ। ਇਹ ਸਿਰਫ ਗੱਲ ਹੀ ਨਹੀਂ ਸੀ, ਇਹ ਹਕੀਕਤ ਸੀ, ਕਿਉਂਕਿ ਮੇਰਾ ਕੰਮ ਹੈ ਕਿ ਬਹਿ ਕੇ, ਹਰ ਬੰਦੇ ਦਾ ਨਾ ਇੱਕ ਮਤਲਬ ਕਿ ਹੋਬੀ ਹੁੰਦੀ ਹੈ ਉਹ ਕੀ ਕਰਦਾ, ਲੇਕਿਨ ਮੇਰਾ ਕਹਿਣਾ ਹੈ ਵੈ ਕਿ ਫ੍ਰੀ ਟਾਈਮ ਦੇ ਵਿੱਚ ਹਮੇਸ਼ਾ ਕੁਝ ਨਾ ਕੁਝ ਸਟੱਡੀ ਕਰਨਾ ਚਾਹੀਦਾ। ਤੁਸੀਂ ਇਹ ਵੀ ਕਹਿ ਸਕਦੇ ਹੋ ਕਿ ਮੈਂ ਇੱਕ ਬੁੱਕਿਸ਼ ਹਾਂ, ਜਦੋਂ ਮੈਂ ਫ੍ਰੀ ਹੁੰਦਾ ਵਾਂ ਮੈਂ ਬੁੱਕਸ ਰੀਡ ਕਰਨਾ ਵਾਂ, ਜਾਂ ਮੈਂ ਫਿਰ ਆਂਟੀ ਜੇ ਮਨਾਏ ਨਹੀਂ ਜਿਹੜੇ ਆਪਣੇ ਆਂਟੀ ਜਿਹੜੇ ਹੁੰਦੇ ਨਹੀਂ, ਯੂ ਨੋ ਪੁੱਪੋ, ਯੂ ਨੋ ਬੂਆ ਬੂਆ, ਲਾਈਕ ਉਹਨਾਂ ਕੋਲੋਂ ਸਾਨੂੰ ਹਰ ਚੀਜ਼ ਦਾ ਜਵਾਬ ਲੱਭ ਜਾਂਦਾ, ਅਤੇ ਆਪਾਂ ਉਹਨਾਂ ਕੋਲ ਬਹਿ ਕੇ ਅਕਸਰ ਚੀਜ਼ਾਂ ਪੜ੍ਹੀ ਦੀਆਂ ਹੁੰਦੀਆਂ ਨੇ। ਲਾਈਕ ਕੋਈ ਸਾਨੂੰ ਮੈਨੂੰ ਇਸ ਤਰ੍ਹਾਂ ਹੁੰਦਾ ਕਿ ਕੋਈ ਟੋਪਿਕ ਹੋਵੇ ਤਾਂ ਮੈਂ ਕੋਈ ਟੋਪਿਕ ਖੋਲ੍ਹ ਲੈਂਦਾ ਵਾਂ, ਕੋਈ ਹਿਸਟਰੀ ਦੀ ਗੱਲ, ਕਿਉਂਕਿ ਮੈਂ ਥੋੜ੍ਹਾ ਹਿਸਟਰੀ ਦੇ ਵਿੱਚ ਬੜਾ ਇੰਟਰਸਟਿਡ ਹਾਂ ਥੋੜ੍ਹਾ ਬਹੁਤ, ਅਤੇ ਉਹ ਬਸ ਫਿਰ ਹਿਸਟਰੀ ਦੇ ਬਾਰੇ ਪੜ੍ਹਨ ਲੱਗ ਜਾਂ, ਕੋਈ ਬੰਦਾ ਪਸੰਦ ਆ ਗਿਆ, ਲਾਈਕ ਕੋਈ ਗੱਲ ਯੂ ਨੋ ਕੋਈ ਕੰਟੈਕਟ ਇਸ ਤਰ੍ਹਾਂ ਦਾ ਹੁੰਦਾ, ਲਾਈਕ ਕੋਈ ਮੈਸੇਜ ਆਇਆ ਸੀ ਕਿਸੇ ਦਾ, ਅਤੇ ਉਹਨੇ ਕੋਈ ਐਸੀ ਗੱਲ ਕਰਤੀ ਕਿ ਉਹਦੇ ਵਿੱਚ ਮੈਨੂੰ ਕੋਈ ਐਸੀ ਚੀਜ਼ ਲੱਗੀ ਕਿ ਮੈਨੂੰ ਰਿਸਰਚ ਕਰਨੀ ਚਾਹੀਦੀ ਹੈ, ਮੈਂ ਉਹ ਸਭ ਚੀਜ਼ਾਂ ਜਿਹੜੀਆਂ ਨੇ ਨਾ ਉਹ ਲੈ ਕੇ ਚੱਲਦਾ ਵਾਂ, ਅਤੇ ਉਹ ਮਤਲਬ ਪੜ੍ਹਦਾ ਰਹਿੰਦਾ ਵਾਂ, ਅਤੇ ਉਸ ਕਰਕੇ ਨਾ ਮੇਰੇ ਕੋਲ ਅੱਲਾ ਦੇ ਹੁਕਮ ਨਾਲ ਬਹੁ ਨੌਲੇਜ ਹੈ। ਨੌਲੇਜ ਹਮੇਸ਼ਾ ਤੁਹਾਨੂੰ ਬੇਸਿਕਲੀ ਇਸ ਲਈ ਵੀ ਹੋਣਾ ਚਾਹੀਦਾ ਕਿਉਂਕਿ ਤੁਸੀਂ ਕਿਧਰੇ ਬਹਿੰਦੇ ਹੋ, ਨੌਲੇਜ ਮੇਰਾ ਮੰਨਣਾ ਕਿਉਂ ਹੈ, ਕਿਉਂਕਿ ਦੇਖੋ ਅਗਰ ਤੁਹਾਡੇ ਕੋਲ ਨੌਲੇਜ ਨਹੀਂ ਹੋਏਗਾ ਤੁਹਾਡੇ ਬੈਕ 'ਤੇ ਕੁਝ ਨਹੀਂ ਹੋਏਗਾ, ਤੁਹਾਡੀ ਜ਼ੁਬਾਨ 'ਤੇ ਕੁਝ ਨਹੀਂ ਆਉਣ ਲੱਗਾ। ਅਤੇ ਮੈਂ ਅਕਸਰ ਆਪਣੇ ਜਿਤਨੇ ਮੇਰੇ ਵੀਰ ਭਰਾ ਨੇ ਮੈਂ ਉਹਨਾਂ ਨੂੰ ਅਕਸਰ ਇਹ ਗੱਲ ਕਹਿੰਦਾ ਵਾਂ, ਕੁਝ ਲੋਕ ਹੁੰਦੇ ਨੇ ਜਿਹੜੇ ਬੋਲਦੇ ਹੀ ਨਹੀਂ, ਮਹਿਫਲਾਂ 'ਚ ਆ ਕੇ ਬਿਲਕੁਲ ਖਾਮੋਸ਼ ਹੋ ਜਾਂਦੇ ਨੇ, ਅਤੇ ਉਹਨਾਂ ਕੋਲ ਪੁੱਛੋ ਯਾਰ ਤੂੰ ਬੋਲਦਾ ਕਿਉਂ ਨਹੀਂ, ਅਤੇ ਉਹ ਕਹਿੰਦੇ ਨੇ ਯਾਰ ਅਸੀਂ ਕੀ ਬੋਲੀਏ, ਅਤੇ ਉਹਨਾਂ ਨੂੰ ਮੈਂ ਸਿਰਫ ਇੰਨਾ ਹੀ ਕਹਾਂਗਾ ਕਿ ਯਾਰ ਦੇਖੋ ਕਿ ਅਗਰ ਤੁਸੀਂ ਤੁਹਾਨੂੰ ਕੋਈ ਸਮਝ ਨਾ ਆਵੇ ਨਾ ਕਿ ਮੈਂ ਕੀ ਬੋਲਣਾ ਕੀ ਨਹੀਂ, ਅਤੇ ਤੁਸੀਂ ਕੋਈ ਦੇਖੋ ਟੋਪਿਕ ਦੇਖਿਆ ਕਰੋ ਕਿ ਟੋਪਿਕ ਕੀ ਚੱਲ ਰਿਹਾ, ਅਗਰ ਤਾਂ ਦੇਖੋ ਤੁਹਾਡੇ ਕੋਲ ਨੌਲੇਜ ਹੈ, ਠੀਕ ਹੈ, ਅਗਰ ਉੱਥੇ ਉਸ ਮਹਿਫਲ ਦੇ ਵਿੱਚ ਉਹ ਗੱਲ ਚੱਲ ਰਹੀ ਹੈ ਕੋਈ ਇਹੋ ਜਿਹੀ ਜਿੱਥੇ ਤੁਸੀਂ ਮਤਲਬ ਸੁਣ ਰਹੇ ਹੋ ਅਤੇ ਤੁਹਾਨੂੰ ਲੱਗ ਰਿਹਾ ਕਿ ਲਾਈਕ ਇਹ ਗੱਲ ਦਾ ਮੈਨੂੰ ਪਤਾ, ਅਤੇ ਤੁਸੀਂ ਪਾਰਟੀਸਪੇਟ ਲਾਜ਼ਮੀ ਕਰਿਆ ਕਰੋ, ਕੋਈ ਵਾਧਾ ਘਾਟਾ ਨਹੀਂ ਹੁੰਦਾ, ਠੀਕ ਹੈ, ਅਗਰ ਤੁਸੀਂ ਸਮਝ ਰਹੇ ਹੋ ਕਿ ਸਾਰਾ ਨੌਲੇਜ ਉਹਦੇ ਕੋਲ ਹੀ ਹੈ ਤਾਂ ਤੁਹਾਡੀ ਗਲਤ ਫਹਿਮੀ ਹੈ, ਕਿਉਂ, ਕਿਉਂਕਿ ਪ੍ਰੋਪਰ ਨੌਲੇਜ ਉਹਦੇ ਕੋਲ ਵੀ ਨਹੀਂ ਹੋਣਾ, ਠੀਕ ਹੈ, ਉਹ ਹਰ ਬੰਦਾ ਜਿਹੜਾ ਨਾ, ਕਿਉਂਕਿ ਮੁਕੰਮਲ ਜ਼ਾਤ ਸਿਰ ਰੱਬ ਦੀ ਹੈ, ਬੇਸ਼ੱਕ ਅੱਲਾਹ ਪਾਕ ਦੀ ਜ਼ਾਤ ਮੁਕੰਮਲ ਹੈ, ਅਤੇ ਬਾਕੀ ਜਿਹੜਾ ਨਾ ਕਿ ਉਹ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਕਿ ਤੁਸੀਂ ਜੇ ਕੁਝ ਲੋਕ ਸੋਚਦੇ ਨੇ ਕਿ ਯਾਰ ਮੈਂ ਕੋਈ ਗੱਲ ਕਰਾਂਗਾ ਅਤੇ ਮੇਰੀ ਗੱਲ ਫੜ ਲਈ ਜਾਏਗੀ ਕਿ ਯਾਰ ਇਹਨੇ ਇਹ ਕਿਉਂ ਕਹਿਤਾ ਹੈ, ਇਹਨੇ ਮਤਲਬ ਕਿ ਉਹਦੇ ਕੋਲ ਨੌਲੇਜ ਨਹੀਂ ਸੀ, ਲਾਈਕ ਖੈਰ ਇਸ ਚੀਜ਼ ਦੇ ਉੱਤੇ ਮੈਂ ਇਨ ਸ਼ੋਰਟ ਇਹ ਗੱਲ ਕਰਾਂਗਾ ਕਿ ਯਾਰ ਤੁਸੀਂ ਕੁਝ ਨਾ ਕੁਝ ਆਪਣੇ ਫ੍ਰੀ ਟਾਈਮ ਦੇ ਵਿੱਚ ਪੜ੍ਹਿਆ ਕਰੋ,
ਠੀਕ ਹੈ, ਸਟੱਡੀ ਕਰਿਆ ਕਰੋ ਔਰ ਕੋਸ਼ਿਸ਼ ਕਰਿਆ ਕਰੋ। ਬੰਦੇ ਪੜ੍ਹਨ ਤੋਂ ਬਿਹਤਰ ਹੈ ਕਿ ਤੁਸੀਂ ਬੁੱਕ ਰੀਡਸ ਕਰ ਲਓ, ਠੀਕ ਹੈ, ਜਾਂ ਤੁਸੀਂ ਵੈਸੇ ਹੀ ਤੁਸੀਂ ਅਲੈਗਜ਼ਾ ਨਾਲ ਮਤਲਬ ਕਿ ਗੱਪ ਲਾ ਲਈ, ਤੁਹਾਨੂੰ ਤਾਂ ਪਤਾ ਅਲੈਗਜ਼ਾ ਤੇ ਪ੍ਰੋਪਰ ਯੂ ਨੋ ਫੁੱਪੀ ਵਾਲਾ ਕਿਰਦਾਰ ਅਦਾ ਕਰਦੀ ਉਹ ਤੇ, ਕਿਉਂਕਿ ਹਰ ਗੱਲ ਦਾ ਜਵਾਬ ਉਹਦੇ ਕੋਲ ਹੁੰਦਾ ਤੇ ਆਪਾਂ ਨੂੰ ਵਧੀਆ ਲੱਗਦਾ ਇਸ ਤਰ੍ਹਾਂ।

ਇਸ ਤਰ੍ਹਾਂ ਹੀ ਨਾ ਆਪਾਂ ਜਦੋਂ ਪੰਜਾਬ ਹੁੰਦੇ ਸਾਂ, ਮੈਨੂੰ ਗੱਲ ਯਾਦ ਆ ਗਈ ਤੇ ਮੈਂ ਇੱਕ ਮੇਰਾ ਇੱਕ ਸੰਗੀ ਹੁੰਦਾ ਸੀ ਤੇ ਮੈਂ ਮਤਲਬ ਮੇਰਾ ਵੀਰ ਸੀ ਉੱਥੇ, ਮੈਂ ਉਹਦੇ ਨਾਲ ਬੈਠਿਆ ਹੁੰਦਾ ਸਾਂ ਤੇ ਉਹ ਅਕਸਰ ਮੈਨੂੰ ਨਾ ਕੋਈ ਗੱਲ ਹੋਵੇ ਤੇ ਮੈਨੂੰ ਅਕਸਰ ਕਹਿੰਦਾ ਸੀ ਯਾਰ ਵਜਾਹਤ ਬੰਦਾ ਬੰਦੇ ਦਾ ਦਾਰੂ ਹੁੰਦਾ। ਤੇ ਇਹ ਜਿਹੜੀ ਗੱਲ ਉਹ ਮੈਨੂੰ ਕਹਿੰਦਾ ਸੀ ਨਾ ਤੇ ਮੈਂ ਅਕਸਰ ਹੱਸਦਾ ਸਾਂ, ਮੈਂ ਕਹਿੰਦਾ ਸਾਂ ਯਾਰ ਤੂੰ ਸਹੀ ਕਹਿੰਦਾ। ਉਹਦੀ ਵਜ੍ਹਾ ਇੱਕ ਤੀਸਰਾ ਸਾਡੇ ਵਿੱਚ ਇੱਕ ਹੋਰ ਬੈਠਿਆ ਹੁੰਦਾ ਸੀ, ਉਹ ਬੜਾ ਨਾ ਮਤਲਬ ਆਕਵਰਡ ਫੀਲ ਕਰਦਾ ਸੀ ਕਿ ਯਾਰ ਕੀ ਗੱਲਾਂ ਆ ਆਪਸ ਵਿੱਚ ਕਰਦੇ ਹੁੰਦੇ ਨੇ। ਲੇਕਿਨ ਇਸ ਗੱਲ ਦਾ ਅਗਰ ਉਹਨੂੰ ਸਮਝ ਉਹਨੂੰ ਹੁਣ ਸਮਝ ਆ ਰਹੀ ਹੈ, ਕਿਉਂਕਿ ਮੇਰਾ ਪਿਛਲੇ ਦਿਨ ਉਹਦੇ ਨਾਲ ਰਾਬਤਾ ਹੋਇਆ, ਉਹਨੇ ਮੈਨੂੰ ਦੱਸਿਆ, ਉਹਨੇ ਕਿਹਾ ਯਾਰ ਕੰਟੈਕਟ ਤੋਂ ਬਾਅਦ ਦੱਸਿਆ, ਉਹਨੇ ਕਿਹਾ ਯਾਰ ਤੂੰ ਗੱਲ ਸਹੀ ਕਰਦਾ, ਬੰਦਾ ਬੰਦੇ ਦਾ ਦਾਰੂ ਹੈ, ਕਿਉਂਕਿ ਮਰਦ ਨੇ ਮਰਦ ਕੋਲ ਬਹਿਣਾ, ਮੂਜੀ ਨੇ ਮੂਜੀ ਕੋਲ ਬਹਿਣਾ, ਮੁਨਾਫਕ ਨੇ ਮੁਨਾਫਕ ਕੋਲ ਬਹਿਣਾ, ਅਤੇ ਇੱਦਾਂ ਕਰਕੇ ਜਿਹੜਾ ਨਾ ਇਹ ਦੁਨੀਆ ਚੱਲ ਰਹੀ ਹੈ। ਕਿਉਂਕਿ ਜਿਹੜਾ ਚੰਗਾ ਬੰਦਾ ਉਹ ਜਾ ਕੇ ਚੰਗਿਆਂ 'ਚ ਬਹਿ ਜਾਂਦਾ, ਜਿਹੜਾ ਮਾੜਾ ਉਹਨੇ ਜਾ ਕੇ ਮਾੜੇ 'ਚ ਬਹਿ ਜਾਣਾ। ਅਤੇ ਕੋਸ਼ਿਸ਼ ਕਰੋ ਆਪਣੀ ਜਿਹੜੀ ਸੁਸਾਇਟੀ ਹੈ ਉਹ ਅੱਛੀ ਰੱਖੋ, ਅੱਛੇ ਲੋਕਾਂ 'ਚ ਬਵੋ, ਅੱਛੇ ਲੋਕਾਂ 'ਚ ਬਵੋਗੇ ਤਾਂ ਅੱਛਾ ਸਿੱਖਣ ਨੂੰ ਲੱਭੇਗਾ, ਜਦੋਂ ਤੁਸੀਂ ਅੱਛਾ ਸਿੱਖੋਗੇ ਤਾਂ ਅੱਛਾ ਪ੍ਰੈਜੈਂਟ ਕਰ ਸਕੋਗੇ, ਕਿਉਂਕਿ ਤੁਹਾਡੀ ਤੁਹਾਡੀ ਜਿਤਨੀ ਪ੍ਰੈਜੈਂਟੇਸ਼ਨ ਹੈ ਉਹ ਸਾਰੀ ਅੱਛਾਈ ਦੇ ਉੱਤੇ ਹੀ ਹੋਵੇਗੀ। ਜੋ ਤੁਸੀਂ ਸਿੱਖਦੇ ਹੋ ਤੁਸੀਂ ਉਹੀ ਦੱਸਦੇ ਹੋ, ਤੁਸੀਂ ਉਹੀ ਬੋਲਦੇ ਹੋ, ਉਹੀ ਕੁਝ ਕਰਦੇ ਹੋ। ਜਿਹੜੀ ਮਾੜੀ ਸੰਗਤ ਹੈ ਨਾ, ਮਾੜੀ ਸੰਗਤ ਸ਼ੁਰੂ ਸ਼ੁਰੂ ਬੜੀ ਵਧੀਆ ਲੱਗਦੀ ਹੈ ਹਰ ਬੰਦੇ ਨੂੰ ਕਿ ਯਾਰ ਐ ਤੱਕੋ, ਹਾਂ ਜੀ ਮੇਰੀ ਮਤਲਬ ਲੋਕ ਮੈਨੂੰ ਤੱਕ ਰਹੇ ਨੇ, ਮੇਰੀ ਬਹਿਜਾ ਹੋ ਰਹੀ ਹੈ। ਲੇਕਿਨ ਮਾੜੀ ਸੰਗਤ ਕਹਿੰਦੇ ਨੇ ਮਾੜੇ ਕੰਮਾਂ ਦਾ ਜਿਹੜਾ ਹੁੰਦਾ ਨਾ ਮਾੜਾ ਨਤੀਜਾ, ਯੂ ਨੋ ਰਿਜ਼ਲਟਸ ਮਾੜੇ ਨੇ। ਅਤੇ ਇਸ ਲਈ ਚੰਗੀ ਸੰਗਤ ਜਿਹੜੀ ਹੈ ਉਹ ਵਧੀਆ ਲੱਗਦੀ ਹੈ। ਮਤਲਬ ਮੈਂ ਆਉਣ ਵਾਲੀ ਪੀੜ੍ਹੀ ਨੂੰ ਵੀ ਇਹੀ ਕਹਾਂਗਾ, ਜਿਹੜੀ ਯੂਥ ਉੱਠ ਰਹੀ ਹੈ, ਜਿਹੜੇ ਜਿਨ੍ਹਾਂ ਦੇ ਖੂਨ ਅਜੇ ਉਬਾਲੇ ਮਾਰ ਰਿਹਾ ਹੈ, ਵੀਰੋ ਅਸੀਂ ਤੁਹਾਡੀ ਇਸ ਏਜ ਲੰਘ ਆਏ ਹਾਂ, ਅਸੀਂ ਏਜ ਤਾਂ ਕੀ ਹੈ ਠੀਕ ਹੈ, ਲੇਕਿਨ ਅਸੀਂ ਆਪਣਾ ਜਿਹੜਾ ਨਾ ਆਪਣਾ ਆਪ ਦਰੁਸਤ ਰੱਖਿਆ। ਅਤੇ ਤੁਹਾਨੂੰ ਮਸ਼ਵਰਾ ਮੇਰਾ ਇਹੀ ਹੈ ਕਿ ਕੋਸ਼ਿਸ਼ ਕਰੋ ਅੱਛੇ ਤਰੀਕੇ ਨਾਲ ਆਪਣੀ ਜ਼ਿੰਦਗੀ ਗੁਜ਼ਾਰੋ। ਕਿਉਂ? ਕਿਉਂਕਿ ਲਾਈਫ ਇਜ਼ ਟੂ ਸ਼ੋਰਟ, ਸਪੈਂਡ ਇਟ ਵਿਦ ਜੈਮਨਾਏ, ਓ ਸੋਰੀ, ਸਪੈਂਡ ਕਰੋ ਜੈਮਨਾਏ ਕੇ ਸਾਥ ਸਪੈਂਡ ਕਰੋ ਜਾਂ ਕਿਸੀ ਕੇ ਸਾਥ ਵੀ ਕਰੋ, ਸਿਤਾਰੋ ਪੇ ਬਾਤ ਆ ਗਈ। ਓਹੋ, ਯੇ ਤੋ ਚੈਪਟਰ ਹੀ ਇਤਨਾ ਮਜ਼ੇ ਕਾ ਹੈ ਕਿ ਮੈਂ ਆਪਸੇ ਇਸ ਪੇ ਬਾਤ ਕਰਨਾ ਸ਼ੁਰੂ ਹੂੰ ਤੋ ਯੇ ਤੋ ਮੈਂ 4 ਘੰਟੇ ਕਿਆ, ਮੈਂ 10 ਘੰਟੇ ਵੀ ਬੋਲ ਸਕਤਾ ਹੂੰ। ਉਸਕੀ ਰੀਜ਼ਨ ਯੇ ਹੈ ਕਿਉਂਕਿ ਮੈਂ ਜਬ ਫ੍ਰੀ ਟਾਈਮ ਹੋਤਾ ਹੈ ਯਾ ਮੈਂ ਨੰਬਰੋਲੋਜੀ ਪੜ੍ਹਤਾ ਹੂੰ ਯਾ ਮੈਂ ਐਸਟ੍ਰੋਲੋਜੀ ਪੜ੍ਹ ਲੈਂਦਾ। ਅਸਲ ਪਤਾ ਕੀ ਗੱਲ ਹੈ, ਉਰਦੂ ਦਾ ਵੀ ਝੋਕਾ ਆ ਗਿਆ ਸੀ, ਸੋਰੀ ਹੈ। ਗੱਲ ਹੈ ਵੈ ਕਿ ਵੀਰ ਜੀ ਜਿਹੜੇ ਸੁਣ ਰਹੇ ਨੇ ਮੇਰੇ ਨਾਜ਼ਰੀਨ, ਮੈਂ ਤੁਹਾਨੂੰ ਇਹ ਦੱਸਣਾ ਚਾਹ ਰਿਹਾ, ਸੋਰੀ ਲਿਸਨਰਸ ਮੇਰੇ, ਹਾਂ ਕਿਆ ਕੀ ਗੱਲ ਹੈ, ਕਿਆ ਬਾਤ ਹੈ, ਕਿਆ ਬਾਤ ਹੈ, ਵਹੀ ਬਾਤ ਹੈ, ਵਹੀ ਬਾਤ। ਅੱਛਾ ਗੱਲ ਹੈ ਵੈ ਜੀ, ਮੈਂ ਪਹਿਲਾਂ ਨਾ ਇਨ ਚੀਜ਼ਾਂ 'ਤੇ ਬਿਲੀਵ ਨਹੀਂ ਕਰਦਾ ਸਾਂ, ਅਜੇ ਵੀ ਕੋਈ ਲੋਕ ਨੇ ਜਿਹੜੇ ਨਹੀਂ ਮਤਲਬ ਕਿ ਕਰਦੇ ਹੋਣੇ ਜਾਂ ਕੁਝ ਕਰਦੇ ਨੇ, ਇਹ ਗੱਲ ਨਹੀਂ ਹੈ। ਲੇਕਿਨ ਅਸੀਂ ਇਸ ਟਾਈਮ ਬਿਲੀਵ ਦੀ ਗੱਲ ਨਹੀਂ ਕਰ ਰਹੇ, ਅਸੀਂ ਗੱਲ ਕਰ ਰਹੇ ਹਾਂ ਅਬਾਊਟ ਨੌਲੇਜ, ਕਿ ਇਸ ਚੀਜ਼ਾਂ ਦਾ, ਕਿ ਇਨ ਚੀਜ਼ਾਂ ਦਾ ਕੋਈ ਮਤਲਬ ਕਿ ਕੋਨਸੈਪਟਸ ਹੈ ਕਿ ਨਹੀਂ ਹੈ। ਮੈਂ ਜਦੋਂ ਮਤਲਬ ਇਹ ਚੀਜ਼ ਸਟਾਰਟ ਕੀਤੀ ਪੜ੍ਹਨਾ, ਲਾਈਕ ਅੱਜ ਤੋਂ ਤਕਰੀਬਨ 2-3 ਸਾਲ ਪਹਿਲਾਂ, ਆਈ ਫੀਲ ਲਾਈਕ ਦੈਟ ਮਤਲਬ ਕਿ ਇਹ ਚੀਜ਼ਾਂ ਹੈ ਨੇ, ਲਾਈਕ ਕਿਧਰੇ ਨਾ ਕਿਧਰੇ ਇਨਸਾਨ ਉਹਦੀ ਜਿਹੜੀ ਪਰਸਨੈਲਿਟੀ ਹੈ ਉਨ ਚੀਜ਼ਾਂ ਨਾਲ ਮਤਲਬ ਰਿਲੇਟ ਕਰਦੀਆਂ ਨੇ। ਲਾਈਕ ਅਗਰ ਨੰਬਰੋਲੋਜੀ ਹੈ, ਨੰਬਰੋਲੋਜੀ ਇੱਕ ਡਿਫਰੈਂਟ ਪੈਟਰਨ ਹੈ ਬੰਦੇ ਨੂੰ ਰੀਡ ਆਊਟ ਕਰਨ ਦਾ ਜਾਂ ਬੰਦੇ ਦੀ ਦੇਖਣ ਦਾ, ਔਰ ਐਸਟ੍ਰੋਲੋਜੀ, ਐਸਟ੍ਰੋਲੋਜੀ ਪਰਸਨ ਟੂ ਪਰਸਨ ਵੈਰੀ ਕਰਦੀ ਹੈ, ਉਹ ਫਿਰ ਉਹਦੇ ਬੜੀ ਚੀਜ਼ਾਂ ਵਿੱਚ ਦੇਖਣੀਆਂ ਪੈਂਦੀਆਂ ਨੇ। ਲਾਈਕ ਥੋੜ੍ਹਾ ਥੋੜ੍ਹਾ ਨਜੂਮੀ ਵੀ ਹੈ ਵਾ ਮੈਂ, ਖੈਰ ਤੁਸੀਂ ਮੈਨੂੰ ਨਜੂਮੀ ਨਾ ਹੀ ਸਮਝ ਲਵੋ, ਸਿਰਫ ਬਾਬਾ ਹੀ ਹੈ, ਮੈਂ ਬੇਸਿਕ ਇੱਕ ਆਰਟਿਸਟ ਹਾਂ, ਮੈਂ ਠੀਕ ਹੈ ਅਸੀਂ ਹਿਪ ਹੋਪ ਆਰਟਿਸਟ ਹਾਂ ਅਤੇ ਉਹੀ ਕਰ ਰਿਹਾ ਵਾਂ। ਅਤੇ ਇਹ ਜਿਹੜਾ ਕੰਮ ਹੈ ਨਾ ਇਹ ਅੱਜ ਹੀ ਮੈਂ ਫੜਿਆ, ਇਹ ਵਧੀਆ ਸ਼ੋਅ ਲੱਗ ਰਿਹਾ ਮੈਨੂੰ। ਮੈਂ ਤੁਹਾਨੂੰ ਇੱਕ ਗੱਲ ਦੱਸਾਂ ਕਿ ਜਿਹੜਾ ਬੰਦਾ ਕੁਝ ਨਾ ਕੁਝ ਕਰਨ ਦੀ ਥਾਨ ਕੇ ਰੱਖਦਾ ਨਾ ਕਿ ਮੈਂ ਅੱਜ ਕੁਝ ਕਰਨਾ, ਮੈਂ ਅੱਜ ਵੀ ਕੁਝ ਕਰਨਾ, ਉਹਦਾ ਕੋਈ ਵੀ ਦਿਨ ਬੇਕਾਰ ਨਹੀਂ ਜਾਂਦਾ। ਕਿਉਂ? ਕਿਉਂਕਿ ਵੈਨ ਯੂ ਥਿੰਕ ਗੁੱਡ, ਡੂ ਗੁੱਡ ਐਂਡ ਯੂ ਵਿਲ ਅਚੀਵ ਬੈਸਟ, ਮੇਰਾ ਮੰਨਣਾ ਹੈ। ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਕਿ ਕੁਝ ਨਾ ਕੁਝ ਤੁਸੀਂ ਲੱਗੇ ਰਹੋ, ਲਾਈਕ ਤੁਹਾਡੇ ਜ਼ਿਹਨ ਦੇ ਵਿੱਚ ਕੁਝ ਨਾ ਕੁਝ ਚੱਲ ਰਿਹਾ ਹੋਵੇ ਕਿ ਯਾਰ ਮੈਂ ਅੱਜ ਕੀ ਕੀਤਾ। ਅਗਰ ਕਿਸੇ ਬੰਦੇ ਦਾ ਰੋਜ਼ ਦਾ ਟਾਰਗੇਟ ਨਹੀਂ ਹੈ ਕਿ ਯਾਰ ਮੈਂ ਅੱਜ ਉੱਠਿਆ ਵਾਂ, ਲਾਈਕ ਅਗਰ ਮੈਂ ਦਿਹਾੜੀ 3 ਵਜੇ ਵੀ ਉੱਠ ਰਿਹਾ ਵਾਂ ਨਾ, ਮੈਂ ਦਿਹਾੜੀ 3 ਵਜੇ ਉੱਠ ਕੇ ਅਗਲੇ 3 ਵਜੇ ਤੱਕ ਮਤਲਬ ਕਿ ਅਗਲੇ ਸੁਬਹਾ ਤਕਰੀਬਨ 6 ਵਜੇ ਤੱਕ ਦੇਖਣਾ ਕਿ ਮੈਂ ਸੁਬਹਾ 6 ਵਜੇ ਤੱਕ ਕੀ ਕੀਤਾ। ਮਤਲਬ ਮੈਂ ਮੇਰਾ ਉਹ ਪੈਟਰਨ ਹੈ ਇੱਕ, ਲਾਈਕ ਮੈਂ ਇੱਕ ਲੂਪ ਦੇ ਵਿੱਚ ਫਸੇ ਆਵਾਂ ਡੇਲੀ ਬੇਸਿਸ ਦੇ ਕੇ। ਲਾਈਕ ਅਗਰ ਫਰਜ਼ ਕਰੋ ਮੇਰਾ ਮਤਲਬ ਆਫ ਸੀ, ਲਾਈਕ ਅੱਜ ਮੇਰਾ ਆਫ ਸੀ ਅਤੇ ਮੈਂ ਜਨਾਬ ਨਹੀਂ ਗਿਆ ਕਿਧਰੇ ਕੰਮ 'ਤੇ, ਅਤੇ ਮੈਂ ਫਿਰ ਇਹ ਤੱਕਾਂਗਾ ਕਿ ਯਾਰ ਮੈਂ ਕੀ ਕਰ ਰਿਹਾ ਵਾਂ।
ਤੇ ਮੈਂ ਉਸ ਲੂਪ ਵਿੱਚ ਫਸਿਆ ਵਾ, ਲਾਈਕ ਜਾਂ ਤੇ ਕੰਮ ਤੇ ਹੋਈਦਾ ਹੈ ਤੇ ਜਿਸ ਦਿਨ ਆਫ ਹੋਈਦਾ ਉਸ ਦਿਨ ਸੋ ਕੇ 2-3 ਵਜੇ ਉੱਠ ਕੇ, ਲਾਈਕ ਫਿਰ ਹੁਣ ਕੀ ਕੀਤਾ, ਮਤਲਬ ਆਪਣੇ ਆਪ ਨੂੰ ਬੇਕਾਰ ਛੋੜਨ ਤੋਂ ਬਿਹਤਰ ਹੈ, ਮਤਲਬ ਬੇਕਾਰ ਛੱਡ ਦੇਣਾ, ਲਾਈਕ ਊਂ ਲੰਮੇ ਪੇ ਰਹੇ ਹਾਂ ਜੀ, ਬੈੱਡ ਤੇ ਬੈੱਡ ਤੋੜ ਰਹੇ ਹਾਂ, ਇਹਦਾ ਮਕਸਦ ਨਹੀਂ ਹੈ। ਲਾਈਕ ਅਸੀਂ ਇਸ ਚੀਜ਼ ਨੂੰ ਪ੍ਰੈਫਰ ਕਰਾਂਗੇ ਕਿ ਉੱਠੋ ਔਰ ਆਪਣੀ ਜਿਹੜੀ ਆਪਣਾ ਆਫ ਡੇ ਹੈ ਨਾ ਉਹਨੂੰ ਵੀ ਇੱਕ ਪ੍ਰੋਪਰ ਇੱਕ ਸਕੈਜੂਅਲ ਕਰ ਦਿਓ, ਉਹਦਾ ਬਣਾ ਦਿਓ। ਲਾਈਕ ਪ੍ਰੋਪਰ ਸਕੈਜੂਅਲ ਬਣਾਉਣ ਦਾ ਤਰੀਕੇਕਾਰ ਐਵੇਂ ਕਿ ਅਗਰ ਤੁਸੀਂ ਉੱਠੇ ਹੋ ਤੁਹਾਡਾ ਕੰਮ ਹੈ ਕਿ ਉੱਠ ਕੇ, ਮਤਲਬ ਕਿ ਤੁਹਾਨੂੰ ਪਤਾ ਹੋਵੇ ਕਿ ਯਾਰ ਅੱਜ ਦੀ ਮੇਰੀ ਇਹ ਰੂਟੀਨ ਹੈ ਕਿ ਅਗਰ ਮੈਂ ਕਿਸੇ ਵੱਲ ਵਿਜ਼ਿਟ ਕਰਨਾ ਜਾਂ ਕਿਸੇ ਦੋਸਤ ਨੂੰ ਮਿਲਣਾ ਤਾਂ ਉਸਦੇ ਮੈਂ ਜਾ ਕੇ ਆਪਣੇ ਵੀਰ ਭਰਾ ਨੂੰ ਮਿਲ ਲਵਾਂ, ਲੇਕਿਨ ਉਹਦਾ ਵੀ ਇੱਕ ਟਾਈਮ ਟੇਬਲ ਹੋਵੇ। ਲਾਈਕ ਇਹ ਨਹੀਂ ਕਿ ਹੁਣ ਜਾ ਕੇ ਉਹਦੇ ਹੀ ਪੱਲੇ ਪੈ ਕੇ ਉਹ ਨਾ ਉਹਦਾ ਖੈੜਾ ਛੱਡ ਰਹੇ ਹੋ, ਉਹ ਕਹਿ ਰਿਹਾ ਬਾਈ ਮੇਰਾ ਤੂੰ ਖੈੜਾ ਛੱਡ ਦੇ, ਜਾਨ ਛੋੜ ਆਪਣੀ ਵੀ, ਆਪਣੇ ਆਪ ਨੂੰ ਵੀ ਈਜ਼ੀ ਕਰ ਅਤੇ ਮੈਨੂੰ ਵੀ ਈਜ਼ੀ ਕਰ, ਇੱਦਾਂ ਨਹੀਂ ਹੁੰਦਾ। ਪੰਜਾਬ ਵੀ ਤੇ ਇੰਝ ਹੁੰਦਾ ਸੀ ਕਿ ਮਤਲਬ ਜਿਹਦੇ ਵੱਲ ਗਏ ਉਹਦੇ ਵੱਲ ਤਾਂ ਫਿਰ ਉਹਦੇ ਹੀ ਹੋ ਗਏ ਨਾ, ਲਾਈਕ ਉਹ ਵਾਪਸ ਆਉਣ ਵਾਲਾ ਚੱਕਰ ਹੀ ਕੋਈ, ਲੇਕਿਨ ਇੱਥੇ ਜਿਹੜਾ ਨਾ ਇੱਥੇ ਜਿਹੜਾ ਟਾਈਮ ਟੇਬਲ ਜਿਹੜੇ ਨੇ ਨਾ ਉਹ ਬੜਾ ਟਾਈਮ ਦਾ ਬੜਾ ਮਤਲਬ ਇਸ਼ੂ ਹੈ। ਲਾਈਕ ਹੋ ਸਕਦਾ ਕਿ ਜਦੋਂ ਮੈਂ ਜਾਵਾਂ ਹੋ ਸਕਦਾ ਉਹਦਾ ਆਫ ਹੀ ਨਾ ਹੋਵੇ, ਅੱਜ ਮੇਰਾ ਆਫ ਚੱਲ ਰਿਹਾ ਉਹਦਾ ਆਫ ਹੀ ਨਹੀਂ ਹੈ ਅੱਜ ਡਿਊਟੀ ਤੋਂ, ਅਤੇ ਇਹ ਵੀ ਪੋਸੀਬਿਲਿਟੀ ਹੈ, ਕੀ ਖਿਆਲ ਹੈ? ਅਤੇ ਇਸ ਕਰਕੇ ਨਾ ਇਨਸਾਨ ਨੂੰ ਆਪਣੇ ਜਿਹੜੇ ਨੇ ਕੀ ਖਿਆਲ ਹੈ, ਆਪਣੇ ਜਿਹੜੇ ਇਹਨਾਂ ਕੋਨਸੈਪਟਸ ਨੇ ਉਹ ਕਲੀਅਰ ਰੱਖਣੇ ਚਾਹੀਦੇ ਨੇ, ਔਰ ਕਿਸੇ ਤੋਂ ਜ਼ਿਆਦਾ ਕਿਸੇ ਤੋਂ ਜ਼ਿਆਦਾ ਮਤਲਬ ਐਕਸਪੈਕਟੇਸ਼ਨ ਐਕਸਪੈਕਟ ਨਹੀਂ ਕਰਨਾ ਚਾਹੀਦਾ। ਆਪਣੀ ਐਕਸਪੈਕਟੇਸ਼ਨ ਜਿਹੜੀਆਂ ਨੇ ਉਹ ਬੜੀਆਂ ਕਲੀਅਰ ਰੱਖਣੀਆਂ ਚਾਹੀਦੀਆਂ ਨੇ ਕਿ ਕਿਸੇ ਤੋਂ ਕੀ ਐਕਸਪੈਕਟ ਕਰਨਾ, ਕਿਸੇ ਤੋਂ ਨਹੀਂ, ਕਿਉਂਕਿ ਇਹ ਜਿਹੜੀ ਦੁਨੀਆ ਹੈ ਨਾ ਬੰਦਾ ਬੰਦੇ ਦਾ ਦਾਰੂ, ਬਿਲਕੁਲ ਗੱਲ ਤੁਹਾਡੀ ਜਿਹੜੀ ਮੈਂ ਦੱਸੀ ਹੈ ਉਹ ਗੱਲ ਬਿਲਕੁਲ ਬਜਾਇ ਹੈ, ਉਹ ਗੱਲ ਤੁਹਾਡੀ ਬਿਲਕੁਲ ਠੀਕ ਹੈ, ਲੇਕਿਨ ਬੰਦਾ ਬੰਦੇ ਦਾ ਦਾਰੂ ਵੀ ਉਸ ਤੱਕ ਹੈ ਨਾ ਜਦੋਂ ਤੱਕ ਤੁਸੀਂ ਮਤਲਬ ਕਿ ਇੱਕ ਮਤਲਬ ਕਿ ਫਰੀ ਹੈਂਡ ਚੱਲ ਰਹੇ ਹੁੰਦੇ ਹੋ। ਜਦੋਂ ਤੁਸੀਂ ਥੋੜ੍ਹਾ ਜਿਹਾ ਬਾਉਂਡ ਹੋਣਾ ਸ਼ੁਰੂ ਹੋਏ ਕਿਸੇ ਦੇ ਨਾਲ ਕਿ ਯਾਰ ਮੈਂ ਇਸ ਬੰਦੇ ਤੋਂ ਐਕਸਪੈਕਟ ਕਰ ਰਿਹਾ, ਤੇ ਉਸ ਬੰਦੇ ਨੇ ਫਿਰ ਹੱਥ ਕੱਢ ਜਾਣਾ ਹੈ, ਹੱਥ ਨਾ ਕਢਾਓ ਲੱਤਾਂ ਵਢਾਓ, ਮਜ਼ਾਕ ਸੀ। ਅੱਛਾ ਗੱਲ ਇਹ ਹੋ ਰਹੀ ਸੀ, ਹੁਣ ਮੈਨੂੰ ਇਹ ਦੱਸੋ ਕਿ ਜਿਹੜਾ ਜਿਹੜਾ ਬੰਦਾ ਹੁਣ ਮੇਰੇ ਸੁਣ ਰਿਹਾ, ਜਿੱਥੇ ਜਿੱਥੇ ਸੁਣ ਰਿਹਾ, ਮੈਂ ਤੁਹਾਨੂੰ ਇੱਕ ਵਾਰ ਅਗੇਨ ਰਿਪੀਟ ਕਰ ਦੇਵਾਂ ਨੰਬਰ, ਤੁਸੀਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਵਟਸਐਪ ਦੇ ਉੱਤੇ 0115710971, ਔਰ ਲਾਈਵ ਸਟ੍ਰੀਮਿੰਗ ਤੁਸੀਂ ਸੁਣ ਸਕਦੇ ਹੋ ਰੇਡੀਓ ਫਜ਼ਾ radiofaza.co.uk, ਸੋਰੀ। ਉਸ ਕੇ ਬਾਅਦ ਐਪਲੀਕੇਸ਼ਨ ਦੇ ਉੱਤੇ ਤੁਸੀਂ radiofaza.97.1 ਡੈਪ ਦੇ ਉੱਤੇ ਤੁਸੀਂ ਮੈਨੂੰ ਟਿਊਨ ਕਰ ਸਕਦੇ ਹੋ, ਔਰ ਤੁਸੀਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ। ਅਗਰ ਤੁਸੀਂ ਕਹਿੰਦੇ ਹੋ ਤਾਂ ਮੈਂ ਰਿਪੀਟ ਵਨਸ ਅਗੇਨ ਮੈਂ ਤੁਹਾਨੂੰ ਰਿਪੀਟ ਕਰ ਦਿੰਦਾ ਵਾਂ, ਨੰਬਰ ਹੈ 0115710971, ਪਹਿਲੇ ਆਏ ਪਹਿਲੇ ਪਾਏ। ਬਾਤ ਕਰਨੇ

ਗੱਲਾਂ ਤੇ ਬਹੁਤ ਹੋ ਗਈਆਂ, ਮੇਰਾ ਦਿਲ ਹੈ ਕਿ ਤੱਤਾ ਜਿਹਾ ਗਾਣਾ ਹੋ ਜਾਵੇ ਜਿਹਦੇ ਨਾਲ ਮੈਂ ਵੀ ਜ਼ਰਾ ਦੁਬਾਰਾ ਐਨਰਜੈਟਿਕ ਹੋ ਜਾਵਾਂ ਅਤੇ ਤੁਸੀਂ ਵੀ ਜਿਹੜੇ ਸੁਣਨ ਵਾਲੇ ਮੇਰੇ ਜਿਤਨੇ ਨੇ ਉਹ ਵੀ ਜ਼ਰਾ ਐਨਰਜੈਟਿਕ ਹੋ ਜਾਣ, ਅਤੇ ਤੁਹਾਡੇ ਪੇਸ਼ੇ ਨਜ਼ਰ ਹੈ ਕਿ ਅੱਖ ਚੁੱਕਣ ਨਹੀਂ ਦਿੰਦਾ।

0: ਕਹਿੰਦਾ ਅੱਖ ਚੁੱਕਣ ਨੀ ਦਿੰਦਾ ਹਰ ਐਰੇ ਗੈਰੇ ਨੂੰ, ਮੁੱਛ ਤਾਈਓ ਰੱਖਦਾ ਓ ਤਾਂ ਕਰਕੇ।
1: ਉਹਦੀ ਲੈਗਸੀ ਦੀ ਇੱਜ਼ਤ ਕਰਦਾ ਨੂੰ ਬਿਲਕੁਲ ਸਾਡੇ ਵਾਂਗੂ ਬਲੂ ਬਲੱਡ।
2: ਤੁਹਾਡੇ ਬਲੂ ਬਲੱਡ ਤੇ ਸਾਡੀ ਲੈਗਸੀ ਚ ਫਰਕ, ਇਹਨੂੰ ਪੈਸਿਆਂ ਨਾਲ ਨਹੀਂ ਖਰੀਦਿਆ ਜਾ ਸਕਦਾ।

ਲਓ ਜੀ ਫਿਰ ਅਸੀਂ ਵਾਪਸ ਆ ਗਏ ਹਾਂ ਤੁਹਾਡੇ ਤੁਹਾਡੀ ਖਿਦਮਤ ਦੇ ਵਿੱਚ ਵਾਪਸ ਅਸੀਂ ਪੇਸ਼ ਹੋ ਗਏ ਹਾਂ ਲੇਕਿਨ ਤੁਹਾਨੂੰ ਮੈਂ ਇੱਕ ਗੱਲ ਦੱਸਣਾ ਚਾਹ ਰਿਹਾ ਤੁਸੀਂ ਗਾਣਾ ਤਾਂ ਸੁਣਿਆ ਕਿ ਵੱਡੇ ਵੱਡੇ ਵੈਲੀ ਇਹ ਜਿਹੜੇ ਗਾਣੇ ਦਾ ਬੇਸਿਕਲੀ ਜਿਹੜਾ ਤੁਸੀਂ ਸੁਣਦੇ ਹੋ ਅਤੇ ਮੋਸਟਲੀ ਜਿਹੜੇ ਸਾਡੀ ਜਿਹੜੀ ਯੂਥ ਹੈ ਉਹ ਸਮਝਦੀ ਹੈ ਕਿ ਇਹ ਜਿਹੜੇ ਗੱਲ ਕਰ ਰਹੇ ਆ ਲਾਈਕ ਇਹਨੇ ਇਹ ਕੁਝ ਕੀਤਾ ਵੀ ਹੋਣਾ ਤਾਂ ਸਮ ਟਾਈਮ ਲੋਕਾਂ ਨੇ ਕੀਤਾ ਹੁੰਦਾ ਅਤੇ ਸਮ ਟਾਈਮ ਲੋਕਾਂ ਨੇ ਨਹੀਂ ਕੀਤਾ ਹੁੰਦਾ ਕਿਉਂਕਿ ਆਰਟਿਸਟ ਦਾ ਬੇਸਿਕਲੀ ਮਕਸਦ ਹੈ ਕਿ ਉਹ ਤੁਹਾਨੂੰ ਇੰਟਰਟੇਨ ਕਰੇ ਠੀਕ ਹੈ ਅਤੇ ਇਹ ਸਾਡੇ ਪੰਜਾਬ ਦੇ ਵਿੱਚ ਤਾਂ ਆਮ ਚੀਜ਼ ਹੈ ਸਾਡੇ ਤੁਹਾਨੂੰ ਪਤਾ ਚੜ੍ਹਦਾ ਪੰਜਾਬ ਜਾਂ ਲਹਿੰਦਾ ਪੰਜਾਬ ਤੁਹਾਡੇ ਕੋਲ ਜਦੋਂ ਲੋਹਾ ਨਾ ਹੋਵੇ ਤਾਂ ਫਿਰ ਤੁਹਾਨੂੰ ਪਤਾ ਉਹ ਤੁਹਾਨੂੰ ਮੰਨਦੇ ਹੀ ਨਹੀਂ ਨਾ ਕਿ ਤੁਸੀਂ ਹੈ ਉਹ ਅਤੇ ਖੈਰ ਇਹਨਾਂ ਚੀਜ਼ਾਂ ਦੇ ਉੱਤੇ ਤਾਂ ਜ਼ਿਆਦਾ ਫੋਕਸ ਨਹੀਂ ਕਰਨਾ ਚਾਹੀਦਾ ਕਿਉਂਕਿ ਹੁਣ ਜਿਹੜੀ ਹੈ ਯੂਥ ਬਦਲ ਰਹੀ ਹੈ ਸਾਡੀ ਜਿਹੜੀ ਹੁਣ ਯੂਥ ਹੈ ਨਾ ਉਹ ਪਹਿਲਾਂ ਹੁੰਦਾ ਸੀ ਕਿ ਜੋ ਵੀ ਗੱਲ ਹੋਈ ਉਹ ਮੂੰਹ 'ਤੇ ਕਰਤੀ ਅਤੇ ਅਸੀਂ ਉਸ ਗੱਲ ਨੂੰ ਲੈ ਕੇ ਜਨਾਬ ਉਹ ਫਿਰ ਫੱਡਾ ਕ੍ਰੀਏਟ ਹੋ ਗਿਆ ਲਾਈਕ ਜੋ ਵੀ ਵਾੜਾਵਰ ਜੋ ਵੀ ਮਾਮਲਾਤ ਹੋਏ ਲੇਕਿਨ ਹੁਣ ਜਿਹੜੇ ਮਾਮਲਾਤ ਨੇ ਨਾ ਹੁਣ ਦੇ ਮਾਮਲਾਤ ਬਹੁਤ ਵੱਖਰੇ ਹੋ ਗਏ ਨੇ ਇਹ ਮੂੰਹ 'ਤੇ ਗੱਲ ਨਹੀਂ ਕਰਦੇ ਹੁਣ ਬੈਕ ਬਾਈਟਿੰਗ ਜ਼ਿਆਦਾ ਹੁੰਦੀ ਹੈ ਅਤੇ ਇਹ ਗੱਲ ਮਾੜੀ ਹੈ

ਤੇ ਸ਼ਹਿਨਾਜ਼ ਮੈਡਮ ਨੇ ਪੁੱਛਿਆ ਸਾਡੇ ਕੋਲੋਂ, ਮੈਸੇਜ ਆ ਗਿਆ ਉਹਨਾਂ ਦਾ ਤੇ ਅਸੀਂ ਉਹਨਾਂ ਨੂੰ ਦੱਸਿਆ, ਉਹ ਕਹਿੰਦੇ ਨੇ ਕਿ ਉਹ ਪੁੱਛਦੇ ਪਏ ਨੇ ਕਿ ਸਾਨੂੰ ਇਹ ਦੱਸੋ ਕਿ ਅੱਜ ਦੇ ਵੈਰੀਆਂ ਲਈ ਕਿ ਪੈਗਾਮ ਹੈ, ਛੱਡ ਦੇਣਾ ਚਾਹੀਦਾ ਜਾਂ ਫਿਰ ਨਹੀਂ, ਗਾਈਡ ਕਰੋ, ਆਪਣੇ ਖਿਆਲਾਤ ਸ਼ੇਅਰ ਕਰੋ ਅੱਜ ਦੇ ਵੈਰੀਆਂ। ਅੱਜ ਕੱਲ੍ਹ ਦੇ ਜਿਹੜੇ ਵੈਰੀ ਨੇ ਨਾ, ਉਹ ਬੇਸਿਕਲੀ ਤੁਹਾਨੂੰ ਪਤਾ, ਮੈਂ ਤੁਹਾਡੇ ਇਹੀ ਗੱਲ ਅਜੇ ਕਰ ਰਿਹਾ ਸਾਂ ਨਾ, ਕਿ ਪਹਿਲਾਂ ਹੁੰਦਾ ਸੀ ਕਿ ਲਾਈਕ ਤੁਸੀਂ ਸੁਣਦੇ ਸੋ ਕਿ ਵੈਰੀ ਨੇ ਕੀ ਕੀਤਾ ਜੀ, ਜੋ ਵੀ ਕੀਤਾ ਫਰੰਟ 'ਤੇ ਆ ਕੇ ਕੀਤਾ, ਫਰੰਟ ਫੇਸ ਕੀਤਾ। ਇਹ ਹੁਣ ਤਾਂ ਜਿਹੜੀ ਗੱਲ ਹੈ, ਹੁਣ ਸਭ ਕੁਝ ਬੈਕ ਬਾਈਟਿੰਗ ਹੈ, ਅਤੇ ਬੈਕ ਬਾਈਟਿੰਗ ਦੇ ਉੱਤੇ ਮੇਰਾ ਮੰਨਣਾ ਕਿ ਉਹ ਫਿਰ ਬੇਸਿਕਲੀ ਨਾ ਤੁਹਾਨੂੰ ਲੜਾਉਣ ਵਾਲੇ ਲੋਕ ਹੋਰ ਜ਼ਿਆਦਾ ਹੋ ਜਾਂਦੇ ਨੇ। ਪਹਿਲਾਂ ਇਸ ਤਰ੍ਹਾਂ ਹੁੰਦਾ ਸੀ ਕਿ ਤੁਸੀਂ ਵੀ ਇਹ ਚੀਜ਼ ਨੂੰ ਬੇਸਿਕਲੀ ਜਾਣਦੇ ਹੋਵੋਗੇ, ਮੈਮ ਸ਼ਨਾਸ ਜਿਹੜੇ ਮੈਨੂੰ ਸੁਣ ਰਹੇ ਨੇ, ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਅਕਸਰ ਇਸ ਤਰ੍ਹਾਂ ਗੱਲ ਹੁੰਦੀ ਹੈ ਕਿ ਤੁਸੀਂ ਆਪਣੇ ਤਰਫੋਂ ਲਾਈਕ ਤੁਹਾਡੇ ਵੱਲੋਂ ਕੋਈ ਲੜਾਈ ਅਗਰ ਚੱਲ ਵੀ ਰਹੀ ਹੈ ਨਾ, ਉਹਨੂੰ ਵਿੱਚ ਤੀਰੀ ਲਾਉਣ ਵਾਲੇ ਲਾਈਕ ਉਹਨੂੰ ਗੱਲ ਨੂੰ ਵਧਾਉਣ ਵਾਲੇ ਹੋਰ ਬਹੁਤ ਲੋਕ ਨੇ। ਪਹਿਲਾਂ ਇੱਕ ਵਾਰੀ ਇਹ ਦੇਖ ਲਓ ਕਿ ਤੁਹਾਡੇ ਜਿਹੜੇ ਵੈਰੀ ਨੇ ਉਹ ਇਸ ਕਾਬਲ ਹੈ ਨੇ ਕਿ ਉਹਨਾਂ ਨੂੰ ਤੁਨਿਆ ਜਾਵੇ, ਲਾਈਕ ਉਹਨਾਂ ਨਾਲ ਉਹਨਾਂ ਨੂੰ ਫੇਸ ਕੀਤਾ ਜਾਵੇ। ਅਗਰ ਕੋਈ ਬੰਦਾ ਇਤਨਾ ਕਾਬਲ ਨਾ ਹੋਵੇ, ਲਾਈਕ ਤੁਹਾਨੂੰ ਲੱਗੇ ਕਿ ਇਹ, ਕਿਉਂਕਿ ਹਰ ਬੰਦੇ ਦੇ ਨਾ ਇੱਕ ਵਰਥ ਹੁੰਦੀ ਹੈ, ਅਤੇ ਅਗਰ ਤੁਸੀਂ, ਮੈਂ ਤੁਹਾਨੂੰ ਅਗਰ ਆਪਣੇ ਖਿਆਲਾਤ ਦੱਸਾਂ ਤਾਂ ਮੈਂ ਇਸ ਤਰ੍ਹਾਂ ਦਾ ਬੰਦਾ ਵਾਂ ਕਿ ਮੈਂ ਆਪਣਾ ਵੈਰੀ ਵੀ ਸੋਚ ਸਮਝ ਕੇ ਰੱਖਣਾ ਵਾਂ ਕਿ ਇਹ ਮੇਰਾ ਵੈਰੀ ਹੈ, ਅਤੇ ਕੋਈ ਬਿਲਾ ਵਜ੍ਹਾ ਬਣ ਵੀ ਜਾਵੇ ਨਾ ਤਾਂ ਉਹਨੂੰ ਮੈਂ ਵੈਰੀ ਨਹੀਂ ਸਮਝਦਾ। ਕਿਉਂ? ਕਿਉਂਕਿ ਮੇਰੀ, ਮੈਨੂੰ ਪਤਾ ਕਿ ਮੇਰਾ ਉਹਦਾ ਮਿਆਰ ਹੀ ਨਹੀਂ ਮਿਲ ਰਿਹਾ। ਮਿਆਰ ਜ਼ਰੂਰੀ ਇਹੀ ਗੱਲ ਨਹੀਂ ਹੁੰਦੀ ਕਿ ਤੁਸੀਂ ਪੈਸੇ ਨਾਲ ਮਿਲਾਉਣਾ ਹੈ ਜਾਂ ਤੁਸੀਂ ਦੇਖਣਾ ਕਿ ਜੀ ਉਹਦਾ ਮੇਰਾ ਕਿ ਸਟੈਂਡਰਡ, ਸਟੈਂਡਰਡ ਨਹੀਂ ਹੁੰਦਾ ਬੇਸਿਕਲੀ, ਤੁਸੀਂ ਦੇਖਣਾ ਹੁੰਦਾ ਮੈਂਟਲ ਲੈਵਲ ਉਹਦਾ, ਕਿ ਮੈਂਟੈਲਿਟੀ ਖਾਨਦਾਨੀ ਬੰਦਾ ਕਿ ਕਿਹੋ ਜਿਹਾ। ਜੇ ਜ਼ਿਆਦਾ ਹੀ ਨੀਚ ਹੈ ਫਿਰ ਅਸੀਂ ਉਹਦੇ ਨਾਲ ਕੀ ਵੈਰ ਪਾਉਣੇ ਜੀ,

ਸ਼ਹਿਨਾਜ਼ ਜੀ ਦੇ ਮੇਰੀ ਵਾਈਬ ਬਹੁਤ ਜ਼ਿਆਦਾ ਮਿਲਦੀ ਜੁਲਦੀ ਹੈ ਅਤੇ ਸ਼ਹਿਨਾਜ਼ ਜੀ ਐਲੋ ਫਿਰ ਤੁਹਾਡਾ ਜਿਹੜਾ ਟਰੈਕ ਹੈ ਉਹ ਔਨ ਏਅਰ ਹੋਣ ਦਾ ਹੋਣ ਲੱਗਾ ਹੈ ਅਤੇ ਤੁਸੀਂ ਸੁਣੋ ਅਤੇ ਇੰਜੋਏ ਕਰੋ, ਮੈਂ ਵੀ ਇੱਥੇ ਬਹਿ ਕੇ ਇੰਜੋਏ ਕਰਨਾ।

ਮੇਰਾ ਵਾਹ ਜੀ ਵਾਹ, ਬਹੁਤ ਵਧੀਆ ਲੱਗਾ। ਸ਼ਹਿਨਾਜ਼ ਜੀ, ਮੈਨੂੰ ਲੱਗਦਾ ਕਿ ਤੁਹਾਨੂੰ ਵੀ ਨਾ ਕੋਈ ਦੁੱਖ ਦਰਦ ਲੱਗੇ ਆ, ਲੇਕਿਨ ਤੁਸੀਂ ਕੋਸ਼ਿਸ਼ ਕਰੋ ਕਿ ਇਨ ਚੀਜ਼ਾਂ ਤੋਂ ਬਾਹਰ ਆ ਜਾਓ, ਠੀਕ ਹੈ। ਤੁਸੀਂ, ਮੈਂ ਤੁਹਾਡਾ ਇਹੀ ਗੱਲ ਸਾਰਿਆਂ ਨਾਲ ਲੱਗਿਆ ਸਾ ਗੱਲ ਕਰਨ ਕਿ ਦੇਖੋ, ਜ਼ਿੰਦਗੀ ਬੜੀ ਜਿਹੜੀ ਹੈ ਨਾ ਛੋਟੀ ਹੈ, ਅਤੇ ਇਹਨੂੰ ਇੰਜੋਏ ਕਰੋ, ਅਤੇ ਛੰਨੀ ਵਾਲੇ ਪਾਸੇ ਤੋਂ ਪਰਾਂ ਹੋ ਜਾਵੋ, ਅਤੇ ਕੋਸ਼ਿਸ਼ ਕਰੋ ਕਿ ਕਿਸੇ ਅੱਛੀ ਜਗ੍ਹਾ 'ਤੇ ਨਾ ਮਾਮਲਾਤ ਆਪਣੇ ਤਹਿ ਕਰੋ। ਲਾਈਕ, ਮੇਰੀ ਗੱਲ ਦਾ ਬੁਰਾ ਨਾ ਮੰਨਿਓ, ਮਜ਼ਾਕ ਕਰ ਰਿਹਾ। ਐਕਚੁਲੀ ਗਾਣੇ ਦਾ ਜਿਹੜੀ ਵਾਈਬ ਸੀ ਉਹ ਥੋੜ੍ਹੀ ਜਿਹੀ ਜਿਹੜੀ ਗਾਣੇ ਦੀ ਵਾਈਬ ਸੀ ਉਹ ਥੋੜ੍ਹੀ, ਤੁਹਾਨੂੰ ਪਤਾ, ਜ਼ਰਾ ਬੜੀ ਲਾਈਕ ਟੂ ਮੱਚ ਸੈਡ, ਅਤੇ ਪਤਾ ਲੱਗਦਾ ਬੰਦਾ ਕੋਈ ਪਤਾ ਨਹੀਂ ਕਿਹੜੇ ਦੁੱਖ ਲੈ ਕੇ ਪੈ ਗਿਆ। ਅਤੇ ਮੇਰੀ ਗੱਲ ਮੰਨਿਓ ਕਿ ਤੁਸੀਂ ਕੋਸ਼ਿਸ਼ ਕਰੋ ਕਿ ਤੁਸੀਂ ਇਹੋ ਜਿਹੀ ਜਿਹੜੇ ਇਹਨਾਂ ਨਾ ਗਾਣੇ ਨਾ ਘੱਟ ਸੁਣਿਆ ਕਰੋ, ਕਿਉਂਕਿ ਤੁਸੀਂ ਸੁਣਦੇ ਹੋ ਅਤੇ ਯਕੀਨ ਕਰੋ ਤੁਹਾਡੀ ਅਤੇ ਮੇਰੀ ਜਿਹੜੀ ਪਲੇਲਿਸਟ ਹੈ ਉਹ ਬਹੁਤ ਆਲਮੋਸਟ ਸੇਮ ਹੈ। ਦੈਟਸ ਵਾਈ ਤੁਹਾਡਾ ਫਿਰ ਮੈਸੇਜ ਆਇਆ ਜੀ, ਥੈਂਕ ਯੂ ਸੋ ਮਚ, ਬਹੁਤ ਚੰਗਾ ਲੱਗਾ ਜੀ, ਮੈਨੂੰ ਵੀ ਬਹੁਤ ਚੰਗਾ ਲੱਗਿਆ ਜੇ ਤੁਸੀਂ ਮੇਰੇ ਨਾਲ ਕਨੈਕਟ ਹੋ, ਔਰ ਐਨ ਜੀ ਮੇਰੇ ਨਾਲ ਕਨੈਕਟ ਰਿਹਾ ਕਰੋ, ਤੁਸੀਂ ਆਪਣੀ ਜੋ ਰਾਏ ਹੈ ਤੁਸੀਂ ਮੇਰੇ ਨਾਲ ਸ਼ੇਅਰ ਕਰ ਸਕਦੇ ਹੋ, ਤੁਹਾਨੂੰ ਚੰਗੀ ਗੱਲ ਲੱਗੇ ਮਾੜੀ ਲੱਗੇ ਕੋਈ ਵੀ ਗੱਲ ਕਿਸੇ ਕਿਸਮ ਦੀ ਵੀ ਤੁਸੀਂ ਗੱਲ ਕਰ ਸਕਦੇ ਹੋ, ਆਪਾਂ ਬੇਸਿਕਲੀ ਬੈਠੇ ਹੀ ਤੁਹਾਡੇ ਲਈ ਹੈ ਇੱਥੇ, ਠੀਕ ਹੈ। ਐਂਟਰਟੇਨਮੈਂਟ ਐਂਟਰਟੇਨਮੈਂਟ ਐਂਟਰਟੇਨਮੈਂਟ ਸਾਡਾ ਬਸ ਇਹੀ ਕੰਮ ਹੈ, ਹੋਰ ਕੁਝ ਨਹੀਂ।

ਤੇ ਵੈਲਕਮ ਬੈਕ ਜੀ। ਤੁਸੀਂ ਜਿਹੜੀ ਸ਼ਨਾਜ਼ ਜੀ ਦਾ ਮੈਸੇਜ ਫਿਰ ਆ ਗਿਆ, ਵਾਹ ਜੀ ਵਾਹ। ਇਹ ਤੇ ਮੈਨੂੰ ਲੱਗਦਾ ਕਿ ਆਪਾਂ ਜਨਾਬ ਬੜੇ ਅੱਛੇ ਕਨੈਕਟ ਹੋ ਗਏ ਇਹਨਾਂ ਨਾਲ। ਸ਼ਨਾਜ਼ ਜੀ ਆਪਾਂ ਚਿਲ ਕਰਨ ਆਏ ਆ, ਬਸ ਕੋਈ ਟੈਨਸ਼ਨ ਨਹੀਂ। ਵਜਾ ਤੇ ਦਿਲ ਦੀ ਮਨ ਲਈ ਦਿਲ ਦੀ ਮਨ ਲਈ ਦੀ ਹੈ। ਦੈਟਸ ਸੋ ਗੁੱਡ। ਇਹ ਤੁਹਾਨੂੰ ਮੈਂ ਤਾਂ ਗੱਲ ਦੱਸਾਂ, ਇਹ ਬਹੁਤ ਅੱਛੀ ਗੱਲ ਹੈ ਕਿ ਦਿਲ ਦੀ ਮਨ ਲੈਣੀ ਚਾਹੀਦੀ ਹੈ, ਕਿਉਂਕਿ ਜਿਹੜਾ ਦਿਲ ਹੈ ਨਾ ਮੋਸਟਲੀ ਜਿਹੜਾ ਨਾ ਚੰਗੇ ਕੰਮ ਵੀ ਕਰਾਉਂਦਾ ਅਤੇ ਅਕਸਰ ਇਹ ਤੁਹਾਨੂੰ ਪਤਾ ਪੁੱਠੇ ਪਾਸੇ ਵੀ ਲਾ ਛੋੜਦਾ, ਅਤੇ ਦਿਲ ਦੀ ਉਤਨੀ ਹੀ ਮੰਨਣੀ ਚਾਹੀਦੀ ਹੈ ਜਿਤਨਾ ਦਿਮਾਗ ਤੁਹਾਡਾ ਨਾਲ ਸਾਥ ਦੇਵੇ। ਖੈਰ ਮੈਂ ਤੁਹਾਨੂੰ ਇੱਕ ਟਰੈਕ ਸੁਣਾਉਣਾ ਚਾਹਾਂਗਾ, ਤੁਸੀਂ ਇਹ ਟਰੈਕ ਸੁਣੋ ਅਤੇ ਫਿਰ ਮੈਂ ਦੁਬਾਰਾ ਤੁਹਾਡੇ ਜਿਹੜੀ ਖਿਦਮਤ ਵਿੱਚ ਹਾਜ਼ਰ ਹੋਣਾ ਵਾ। ਤੁਸੀਂ ਉਸ ਟਾਈਮ ਤੱਕ ਇਹ ਟਰੈਕ ਸੁਣੋ।

0: Get ready to move.
1: It's all about the beats.
2: Wow, FM.
3: Only Tune Super Hit Channel.
4: Fizz on 97.1 FM.
5: ਮੁੰਡਾ ਸਾਧੂਆਂ ਦਾ